0: ਆਪਣੀਆਂ ਪੱਲਾਂ ਦੇ ਕਮਾਂ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀਂ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਾਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪਰਦਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ,

ਆਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੂੰ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ

ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੂਖ

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ

ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲ

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰਗੱਦੀ ਤੇ ਵਿਰਾਜਮਾਨ ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾਂ ਭਰਪੂਰ।

ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਅੱਜ ਐਤਵਾਰ ਦੇ ਦਿਹਾੜੇ ਮਹਾਰਾਜ ਜੀ ਸਤਿਗੁਰੂ ਜੀ ਅਤੇ ਆਪ ਜੀ ਦਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਜੀ ਦਾ ਪਾਵਨ ਗੁਰਗੱਦੀ ਦਿਹਾੜਾ ਮਨਾਉਂਦਿਆਂ ਹੋਇਆਂ ਆਪ ਜੀ ਦੇ ਦਰਬਾਰ ਸਜੇ ਨੇ ਆਪ ਜੀ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇ ਤੋਂ ਲੈ ਕੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਆਪ ਜੀ ਦੀ ਬਾਣੀ ਦੇ ਕੀਰਤਨ ਹੋਏ ਕਥਾ ਵਿਚਾਰਾਂ ਹੋਈਆਂ। ਸਤਿਗੁਰੂ ਜੀ ਇਸ ਵੇਲੇ ਸੰਧਿਆ ਵੇਲੇ ਮਹਾਰਾਜ ਜੀ ਆਪ ਜੀ ਦੀ ਪਾਵਨ ਬਾਣੀ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਮਹਾਰਾਜ ਜੀ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇ ਸਾਂ ਸੁਆਸਾ ਸੰਗ ਨੇ ਪਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ, ਸਭਨਾਂ ਨੂੰ ਮਹਾਰਾਜ ਜੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਨ ਦੀਆਂ ਮਨੋਭਾਵਨਾਵਾਂ ਮਹਾਰਾਜ ਸੰਪੂਰਨ ਕਰਨੀਆਂ, ਆਪਣੇ ਪਾਵਨ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ, ਦਰ ਘਰ ਦੀ ਸੇਵਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨਾਂ ਦੀ ਅਰਦਾਸ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮਹਾਰਾਜ ਜੀ ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਮਹਾਰਾਜ ਗੁਰਸਿੱਖੀ ਦਾ ਜੀਵਨ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾ ਲੈਣਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਮਹਾਰਾਜ ਜੀ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ, ਚਾਰ ਪੈਰ ਦਿਨ ਸੁੱਖ ਦਾ ਬਤੀਤ ਕੀਤਾ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਸਭਨਾਂ ਨੂੰ ਆਪਣੇ ਦਰੋਂ ਕਰੋ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ। ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੇ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਮਹਾਰਾਜ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਮਹਾਰਾਜ ਜੀ ਰਸਤਾਂ ਦਰਗਾਹੋਂ ਭੇਜਣੀਆਂ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੇ, ਨਾਨਕ ਨਾਮ

ਸੂਹੀ ਮਹੱਲਾ ਚੌਥਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁ

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਨੂੰ ਅੱਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਗੁਰਗੱਦੀ ਦਿਹਾੜਾ ਮਨਾਉਂਦੇ ਹੋਏ ਨਤਮਸਤਕ ਹੋਏ ਹੋ। ਸਤਿਗੁਰੂ ਜੀ ਆਪ ਸਭਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਆਰਤੀ ਕੀਰਤਨ ਹੋਵੇਗਾ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਹਜ਼ੂਰੀ ਕੀਰਤਨੀ ਜਥਾ ਆਪ ਜੀਆਂ ਨੂੰ ਆਰਤੀ ਕੀਰਤਨ ਦੁਆਰਾ ਨਿਹਾਲ ਕਰੇਗਾ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਹਾਜ਼ਰੀਆਂ ਲਵਾਉਣੀਆਂ ਅਤੇ ਗੁਰੂ ਘਰ ਵਿੱਚ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਪਿਆਰ ਸਹਿਤ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਮਿਲ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੁੜਨਾ ਕਰੀਏ। ਗਰੀਬ ਨਵਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਰਹਿਮਤਾਂ ਕਰਨ, ਸਮੂਹ ਸੰਗਤ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਾਂਦੇ ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹੋਏ ਸਾਰੀ ਸੰਗਤ ਫਤਿਹ ਦੀ ਸਾਂਝ ਪਾਓ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸੁਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਰ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿ ਦਸਵ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਆਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਈ ਦੇਗ ਕੇ ਡਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਹ ਸਵਸਤ ਸਿੰਘ ਨਿਭਾਈ ਤੇ ਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਚਿੱਤਾਵਨ ਕਾ ਸਦਕਾ ਸਰਬ ਸੁਖੋ ਜਹ ਜਹ ਖਾਲਸਾ ਜੀ ਸਾਹਿਬ ਤਾਹ ਤਾਰ ਸ਼ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪਾਏ ਪਾਤਕ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਛਡਾ ਚੁੱਕਿਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਰ ਸਹਾਇ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰ ਮਾਣਿਓ ਮਾਣ ਨਿਤਾਣਿਓ ਕਥਾ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਣ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਵਿੱਚ ਆਰਤੀ ਸ਼ਬਦ ਕੀਰਤਨ ਨਾਮ ਸਿਮਰਨ ਅਭਿਆਸ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਰਫਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸਕਤਾ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਤਤ ਵਿਚਾਰ ਯਹੇ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਸਾਹਿਬ ਮਹਾਰਾਜ ਜੀਓ ਅੱਜ ਆਪ ਜੀ ਦਾ ਗੁਰਤਾ ਗੱਦੀ ਦਿਵਸ ਸਿੱਖ ਗੁਰਦੁਆਰਾ ਸਹਿਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਕਿਰਪਾ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਅੰਗ ਸੰਗ ਹੋ ਕੇ ਸਹਿਤਾ ਮਹਾਰਾਜ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਇਕਬਾਲ ਕੌਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਤੇ ਬੱਚਿਆਂ ਦੀਆਂ ਨਵੀਆਂ ਨੌਕਰੀਆਂ ਵਾਸਤੇ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $560 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਬੱਚਿਆਂ ਦੀਆਂ ਸੋਹਣੀਆਂ ਜੋਬਾਂ ਦੀ ਦਾਤ ਬਖਸ਼ਿਸ਼ ਕਰਨੀ ਸਿਹਤ ਤੰਦਰੁਸਤੀ ਦੇ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ
ਘਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਮਹਾਰਾਜ ਜੀ ਆਵੇ ਦਰ ਕਰਦੇ ਸੇਵਕ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਜੀ ਢਿੱਲੋਂ ਮੁੱਖ ਗ੍ਰੰਥੀ ਮਹਿੰਦਰ ਸਿੰਘ ਬਾਜਵਾ ਦੀ ਸਿਹਤ ਤੰਦਰੁਸਤੀ ਅਤੇ ਛੇਤੀ ਤੋਂ ਛੇਤੀ ਠੀਕ ਹੋਣ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਹਨ। ਗੁਰੂ ਘਰ ਵਾਸਤੇ $10,000 ਮਾਇਆ ਭੇਟਾ ਕੀਤੀ ਕਿਰਪਾ ਕਰਨੀ ਮਹਾਰਾਜ ਜੀਓ। ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭਾਈ ਮਹਿੰਦਰ ਸਿੰਘ ਬਾਜਵਾ ਜੀ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਅੰਗ ਸੰਗੋ ਕੇ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀਓ। ਭਾਈ ਦੀਵਾਨ ਹਿਤਨ ਜੂਹੀ ਪ੍ਰੇਕ ਅਤੇ ਸੁਸ਼ਾਂਤ ਸਚਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ ਬਿਰਤ ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਜੀ। ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਕਰਦੇ ਸੇਵਕ ਰਮਨਦੀਪ ਸਿੰਘ ਦੀ ਰਿਹਾਈ ਵਿੱਚ ਕਾਮਯਾਬੀ ਦੀ ਅਰਦਾਸ ਬੇਨਤੀ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਕੀਤੀ ਜਾਂਦੀ। ਕਿਰਪਾ ਕਰਨੀ ਮਹਾਰਾਜ ਜੀ, ਰਮਨਦੀਪ ਸਿੰਘ ਨੂੰ ਰਿਹਾਈ ਦੀ ਦਾਤ ਬਖਸ਼ਿਸ਼ ਕਰਨੀ, ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ

ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਲਾ ਰਾਮ ਗੌੜੀ ਜੀ ਕੀ ਮਹਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰ ਚੇਕਾ ਹੋਏ ਵਿਚਾਰੋ, ਤਿਤਕਰ ਗਾਵੋ ਸੋਹਿਲਾ, ਸਿਵਰੇ ਸਿਰ ਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀ ਅੰਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ ਜਿਸ ਦਾਤੇ ਕਵਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਭਾਵ ਤੇਲ, ਦਿਓ ਸਜਣੇ ਅਸੀਂ ਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸੱਜਣ ਹਾਰਾ ਸਿਮੜੀਐ ਨਾਨਕ ਸੇ ਦੇਹ ਆਵਨ, ਰਾਗ ਆਸਾ ਮੁਹੱਲਾ ਪਹਿਲਾ। ਛਿਆ ਘਰ ਛਿਆ ਗੁਰ ਛਿਆ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਹਾਉ, ਵਿਸ ਵਿੱਚ ਅਸਿਆਂ ਘੜੀਆਂ ਪਹਿਰਾ, ਛੇਤੀ ਵਾਰੀ ਮਾਹੋ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੁੰਡੋ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਪੂਲੰਤ ਜੋਤੀ, ਕੈਸੀ ਆਰਤੀ ਹੋਏ ਪਵਕਣਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ, ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕਾਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੇ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਵਿਚਲਤ ਮੋਹੀ, ਸਮੈ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦ ਨੂੰ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕਾਉ, ਹੋਏ ਜਾਤੇ ਤੇਰੇ ਨਾਇ ਵਾਸਾ, ਰਾਗ ਗੌੜੀ ਪੂਰਬੀ ਮੁਹੱਲਾ ਚੌਥਾ। ਕਾਮ ਕਰੋਤ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਾਲੇ ਮੰਡਲ ਮੰਡਾ ਹੈ, ਕਰ ਸਾਧੂ ਅੰਦਰੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ, ਸਾਕਤ ਹਰ ਸਾਧਨਾ ਜਾਣੇ ਆ, ਦਿਨ ਅੰਤਰ ਹਾਂ ਮੈਂ ਕੰਡਾ ਹੈ, ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹਿ ਹੈ ਸਿਰ ਠੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਜਨਮ ਮਰਨ ਪਉ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ, ਰਾਹ ਗੌੜੀ ਪੂਰਬੀ ਮੁਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਨੀਹਾਂ ਕਾਟ ਚਲੋ ਹਰ ਲਾਹਾ, ਆ ਗਿਆ ਬਸੰਤ ਸੁਹੇਲਾ, ਔਦ ਘਟੈ ਦਿਸਣੈ ਨਾਰੇ, ਮਨ ਗੁਰਮਿਰ ਕਾਜ ਸਵਾਰੇ ਰਹਾਉ, ਇਹੋ ਸੰਸਾਰ ਵਿਚਾਰ ਸੰਸੇਵੈ ਕਰੇ ਬ੍ਰਹਮ ਗਿਆਨੀ, ਕਿਸੈ ਜਗਾਇ ਪੀ ਆਵੈ ਇਹੋ ਰਸ, ਅਕਥ ਕਥਾ ਦਿਨ ਜਾਨੀ, ਜਾਕੋ ਆਏ ਸੋਈ ਮਿਹਾਜੋ, ਹਰ ਗੁਰ ਦੇ ਮਨੈ ਬਸੇਰਾ, ਵਿਦ ਘਟ ਮਹਿਲ ਪਾਵੋ ਸੁਖ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਇੱਥੋਂ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨੋ, ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੇ ਗਰੀਬ ਨਿਵਾਸ ਸੱਚੇ ਪਿਤਾ ਜੀ, ਉਹ ਆਪ ਜੀ ਨੇ ਮਿਹਰਾਂ ਕੀਤੀਆਂ ਦਾਤਾ ਜੀ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ੇ। ਸਤਿਗੁਰੂ ਜੀ, ਆਪ ਜੀ ਦਾ ਕੋਟੀ ਕੋਟਾਨ ਸ਼ੁਕਰਾਨਾ ਧੰਨਵਾਦ ਹੈ ਜੀ। ਇਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ, ਆਪ ਜੀ ਦੇ ਸੁੱਖ ਆਸਨ ਦੀ ਸੇਵਾ ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ, ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਆਪ ਜੀ ਕਿਰਪਾ ਕਰੋ, ਆਪਣੇ ਸੁੱਖ ਆਸਨ ਸਥਾਨਾਂ ਵਿਖੇ ਚੱਲ ਕੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਾਤ ਸੁੱਖ ਸ਼ਾਂਤੀ ਨਾਲ ਬਤੀਤ ਕਰਨੀ ਜੀ। ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਨੇ, ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਕਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਾਹੀਦੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਵਿਸੰਭਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸਦਾਖਰ, ਕੀਨੇ ਰਾਮ ਨਾਮ ਇਕਾਖਰ। ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਵਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੇ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈਰ ਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ

0: सत पुरख सब माहिसमाणी, सत कर्म जाकी रचना सत, मूल सत सत उत्पत, सत करणी निर्मल निर्मली, जिसै बुझाए तिसै सब भली, सत नाम प्रभ का सुखदाई, विश्वास सत नानक गुरते पाई, सत बचन साधु उपदेश, सत तेजन जाकै हृदय प्रवेश, सत नृत बूझै जे कोय, नाम जपता की गत होए, आप सत की है सब सत, आपे जाने अपनी मित गत, जिसकी सृष्ट सो करने हार, और न बूझ करत विचार, करते कि मित न जाने किया, नानक जो तिस पावै सो वर्तिया, बिस्मन बिस्म पे बिस्माद, जिन बुझ्या तिस आया स्वाद, प्रभ के रंग राच जन रहे, गुर के बचन पदार्थ लहे, ओ दाते दुख काटन हार, जाके संग तरै संसार, जन का सेव सोवट भागी, जन के संग एक लिव लागी, गुण गोबिंद कीर्तन जन गावे, गुर प्रसाद नानक फल पावे, श्लोक आद सच जुगाद सच है पे सच, नानक होसी पे सच, अष्टपदी चरण सत सत परसन हार, पूजा सत सत सेवदार, दर्शन सत सत पेखन हार, नाम सत सत त्यावन हार, आप सत सत सब धारी, आपे गुण आपे गुणकारी, शब्द सत सत प्रभ भक्ता, सुरत सत सत जस सुनता, बुज्जन हार को सत सब होए, नानक सत सत प्रभ सोए, सत स्वरूप हृदय जन मान्या, करण करावण तिन मूल पछान्या, जाके हृदय विश्वास प्रभ आया, तत् ज्ञान तिस मन प्रगटाया, भय ते निर्भउ होए बसाना, जिस ते उपजिया तिस माहे समाना, बस माहेले बस गडाई, ताको भिन्न न कहना जाई, बुझै बुझन हार विवेक, नारायण मिले नानक एक, ठाकुर का सेवक आज्ञाकारी, ठाकुर का सेवक सदा पुजारी, ठाकुर के सेवक के मन प्रतीत, ठाकुर के सेवक के निर्मल रीत, ठाकुर को सेवक जाने संग, प्रभु का सेवक नाम के रंग, सेवक को प्रभ पालन हारा, सेवक की राख्या निरंकारा, सो सेवक जिस दया प्रभ धारे, नानक सो सेवक सास सास समारे, अपने जन का पर्दा ढाके, अपने सेवक की सर पर राखे, अपने दास को देव डाई, अपने सेवक को नाम जपाई, अपने सेवक की आपत राखे, ताकि गतमित कोई न लाखे, प्रभ के सेवक को को न पहुंचे, प्रभ के सेवक ऊंचते ऊंचे, जो प्रभ अपनी सेवा लाया, नानक सो सेवक दै दिस प्रगटाया, नीकी कीरी महकल राखे, पसम करै लश्कर कोट लाखे, जिसका सास न काढ़त आप, ताको राखत देख रहात, मानस जतन कर्तबो पात, तिसके कर्तब बिरथे जात, मारे न राखे अवर न कोय, सर्व जिया का राखा सोए, काहि सोच करह रे प्राणी, जप नानक प्रभ अलख विडाणी, बारम बार बार प्रभ जपिए, पी अमृत एह मन तंत्र पिए, नाम रतन जन गुरमुख पाया, तिस किच अवनाई दृष्टाया, नाम तन नम रूप रंग, नम सुख हर नाम का संग, नाम रस जो जन तृप्ताने, मन तन नाम है नाम समाने, उठत बैठत सोवत नाम, कहो नानक जन कै सद काम, बोलो जस जे बा दिन रात, प्रभ अपने जन कीनी दात, करह भगत आत्म कह चाए, प्रभ अपने सो रह समाए, जो हुआ हुवत सो जाने, प्रभ अपने का हुक्म पछाने, तिसकी महिमा कौन बखानो, तिसका गुण कह एक न जानो, आठ पहर प्रभ सह हजूरे, कहो नानक सही जन पूरे, मन मेरे तिन की ओट लहे, मन तने अपना तिन जन देह, जिन जन अपना प्रभु पुछाता, सो जन सर्व थोक का दाता, तिसकी शरण सर्व सुख पावे, तिसके दर्श सब पाप मिटावे, अवर स्याण पर सगली छाड़, तिस जन की तू सेवा लाग, आवण जान ना होवी तेरा, नानक तिस जन के पूज हो सद पैरा, श्लोक
1: सतगुरख जिन जानिया, सतगुर तिसका नाओ, तिसके संग से खुदरे, नानक हर गुण गाओ, अष्टपदी सतगुर सिख की करै प्रतपाल, सेवक को गुर सदा दयाल, सिख की गुर दुरमत मल हिरै, गुर वचनी हर नाम उचरै, सतगुर सिख के बंधन काटै, गुर का सिख बेकार ते हटै, सतगुर सिख को नाम धन दे, गुर का सिख उड़ पागी हे, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕਉ ਕਰ ਕਛੁ ਨ ਜਨਾਵੈ, ਹਰਿ ਹਰਿ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨਕ ਬਾਰ ਗੁਰ ਕੋ ਬਲ ਜਾਉ। ਸਰਵ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਏਕੈ ਆਪਣੇ ਕਛੁ ਭਰਮ। ਸਹਿ ਸਿਆਣ ਭਲਿਆ ਨਾ ਜਾਈਐ, ਨਾਨਕ ਐਸਾ ਗੁਰਬਡ ਭਾਕੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਲ ਚਰਣਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ। ਸੁਨ ਕਰ ਬਚਨ ਕਰਨ ਅਗਾਨੇ, ਮਨ ਸੰਤੋਖਾ ਤੋਂ ਪਤੀਆਨੇ। ਪੂਰਾ ਗੁਰ ਅਖਇਓ ਜਾ ਕਾ ਮੰਤ੍ਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ। ਜੇਹ ਬਾਏ ਕੁਸ਼ਤ ਤਨੇਕ, ਸਤਪੁਰਖ ਪੂਰਨ ਵਿਵੇਕ। ਕਾਹੂ ਬੋਲਣਾ ਪਹੁੰਚਤ ਪ੍ਰਾਨੀ, ਆਗਮ ਅਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਦ ਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ। ਇਹ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ। ਤਰਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿਟਿਆ ਦੇਸੇ, ਸਾਧੂ ਕੇ ਪੂਰਨ ਉਪਦੇਸੇ। ਪਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਧ ਮਨ ਤੇ ਖੈ ਨਸੇ। ਜਿਸ ਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਤਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧ ਕੈ ਸੰਗ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਵਾਰ ਨਾਨਕ ਬਲਹਾਰੀ। ਸਲੋਕ ਸਾਧ ਨਾ ਚੱਲ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਨਾ, ਨਾਨਕੇ ਤਨ ਸਾਰ ਅਸ਼ਟਪਦੀ। ਸੰਤ ਦੇ ਨਾਮ ਮਿਲ ਕਰੋ ਵਿਚਾਰ, ਏਕ ਸਿਮਰਨ ਨਾਮ ਆਧਾਰ। ਅਵਰੋ ਪਵ ਸਭ ਮੀਤ ਵਿਸਾਰੋ, ਚਰਨ ਕਮਲ ਰਿਧ ਮੈਂ ਉਰ ਧਾਰੋ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵੱਥ। ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਦੇ ਨਾਕਾ ਨਿਰਮਲ ਮੰਤ। ਏਕ ਆਸ ਰਾਖੋ ਮਨ ਮਾਹੀ, ਸਰਵ ਰੋਗ ਨਾਨਕ ਮਿਟ ਜਾਹੀ। ਜਿਸ ਧਨ ਕੋ ਚਾਰ ਕੁੰਟ ਤੇ ਉੱਠ ਤਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖ ਕੌਣ ਤਵਾਂਸ਼ੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸ਼ਰਣੀ। ਅਨਕੋ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ। ਮਨ ਪ੍ਰਬੋਧੋ ਹਰ ਕੈ ਨਾਏ, ਦੈ ਦਿਸ ਧਾਵ ਧਿਆਵੈ ਠਾਏ। ਤਾਕੋ ਵਿਘਨ ਨਾ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਪਉ ਬਿਨ ਸਹਿ ਪੂਰਨ ਹੋਏ ਆਸ, ਭਗਤ ਪਾਇਆ ਤੁਮ ਪ੍ਰਗਾਸ। ਤਿਥ ਕਰ ਜਾਏ ਬਸੈ ਬਨਾਸੀ, ਕਹੋ ਨਾਨਕ ਕਾਟੀ ਜਮ ਫਾਂਸੀ। ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਆਵਾ ਗਉਣ ਮਿਟੈ ਪ੍ਰਭ ਸੇਵ, ਆਪ ਤਿਆਗ ਸਰਣ ਗੁਰਦੇਵ। ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ। ਅਨਕੋ ਪਾਵ ਨ ਛੂਟਨ ਹਾਰੇ, ਸਿਮਰਤ ਸਾਸ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਬਚਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰਾ ਧਾਨਾ, ਤੂੰ ਕਿਆਲ ਪਟਾਵੈ ਮੂਰਖ ਮਨਾ। ਸੁਤ ਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ। ਰਾਜ ਰੰਗ ਮਾਇਆ ਵਿਚਥਾਰ, ਇਨ ਤੇ ਕਹੋ ਕਵਨ ਛੁਟਕਾਰ। ਆਸ ਹਸਤੀ ਰਥ ਸਵਾਰੀ, ਝੂਠਾ ਡੰਪ ਝੂਠ ਪਾਸਾਰੀ। ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ, ਨਾ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਾਤੋਂ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪੋ ਵਰਾ ਨਾਮ ਜਪਾਵੋ, ਸੁੰਤ ਕੈਤ ਰਹਿਤ ਗਤ ਪਾਵੋ। ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹੋ ਮੈਂ ਬਿਖ ਫੈਲ। ਉਹੇ ਚਿੰਤ ਬਸੈ ਸੁਖ ਨਾਲ, ਸਾਸਗਿਰਾ ਸਰ ਨਾਮ ਸਮਾਲ। ਛਾੜ ਸਿਆਨਬ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਹਰ ਪੂੰਜੀ ਸੱਚ ਕਰੋ ਵਿਵਹਾਰ, ਇਹਾਂ ਸੁਖ ਦਰਗਾ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤਕ ਲੇਖ। ਏਕੋ ਜਪ ਏਕੋ ਸਾਲਾ, ਏਕ ਸਿਮਰ ਏਕੋ ਮਨ ਆਦ। ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਨਕ ਵਿਸਥਾਰ ਏਕ ਤੇ ਭਏ, ਏਕ ਰਾਧ ਪ੍ਰਾਸਤ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ।

ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮਾਗੋ ਤੋਰ ਪਾਰ ਬ੍ਰਹਮਿਰ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉਂ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚੱਖ ਆਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਣ ਅਨ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਲਿਵਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇਸ ਪੁੰਨੀ ਸ਼ਰਧਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਨਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰਾ ਜੇ ਕਾਲ ਨਾ ਭਾਨੈ ਸੋ ਕਿਉਂ ਵਿਸਰਾ ਜੇ ਕੀ ਆ ਜਾਣੈ ਸੋ ਕਿਉਂ ਵਿਸਰਾ ਜਿਨ ਸਭ ਕਿਛ ਦੀਆ ਸੋ ਕਿਉਂ ਵਿਸਰਾ ਜੇ ਜੀਵਨ ਜੀਆ ਸੋ ਕਿਉਂ ਵਿਸਰਾ ਜਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰਾ ਜਿਖੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਮ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਤ ਨਾਮ ਮੂੜਤ ਜਾਤ ਪਾਏ ਵਿਸਰਾਮ ਸਗਲ ਦੋ ਕਹੋ ਤਨਾਸ ਨਾਨਕ ਨਾਮ ਜਪੋ ਗੁਣ ਤਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸਵਾਓ ਨੇਤਰੋਂ ਭੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਖਤ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਰੱਬ ਬਖਸ਼ਾਂ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨਹੀਤ ਹਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਮੇ ਸਰਣ ਪੁਰਖ ਭਗਵਾਨ ਸਰਵ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਲੋਕ ਸਾਰ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਿਕਾ ਬਿਸਰਾਮ ਸੁਨ ਸਮਾਧ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਪਿਆ ਪ੍ਰਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਟ ਦੈ ਦੇਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ।

ਕਬਹੂੰ ਡੋਲੈ ਸਰਬ ਕਲਾ ਕਰਕੇ ਲੈ ਖੇਲ ਮੋਲ ਨਾ ਪਾਈਐ ਗੁਣ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਚਕੀਏ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵ ਨਹਾਰ ਪ੍ਰਭ ਜਾਨੈ ਅੰਤਰ ਬਸੇ ਬਾਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੈ ਤਾਂ ਕਰੇ ਵਿਸਥਾਰ ਤਿਸ ਪਾਵੈ ਤਾਂ ਏਕ ਓੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਪਾਵੈ ਤਸਰੇ ਮਿਲਾਏ ਕਾਉਨ ਨਿਕਟ ਕਉਨ ਕੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਨਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪ ਨ ਜਸ ਆਪ ਹੀ ਸੁਣਾ ਆਪ ਨ ਜਾਨਕ ਖੇਲ ਬਣਾਇਆ ਆਗਿਆਕਾਰੀ ਕੀ ਨੀਮ ਆਇਆ ਸਭ ਕਹਿ ਮਦ ਅਲਿਪਤ ਹੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾ ਹੀ ਬੁਰਾ ਹੋਰ ਹੈ ਕਹੋ ਕਿਨੈ ਕਸ਼ ਕਰਾ ਆਪ

ਆਪਨ ਸੰਗ ਰਾਚ ਤਾਂ ਕਿ ਗਤਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹੈ ਸੁਭਾਉ ਜਨ ਕੈ ਸੰਗ ਜਿਥੇ ਆਵੈ

ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋਵੇ ਜੇ ਲਾਏ ਰਹਾਂ ਲੈ ਉਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਜ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੁਵਾਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਵੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਪ੍ਰਦੇਹ ਗਾਵੈ ਕੋ ਜਾ ਪੈ ਦਿਸੈ ਦੂਰ ਗਾਵੈ ਕੋ ਵੇਖੈ ਆਦਰਾ ਹਦੂਰ ਕਥ ਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਸਾਹਿਬੇ ਪ੍ਰਵਾਹ ਸਾਚਾ ਸਾਹਿਬ ਸਾਚਨਾ ਭਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਰ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਥੋਂ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥਨਾਵਾਂ ਜੇ ਤੁਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੇ ਸਿਰ ਠੋਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਜੋ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ ਚੰਗਾ ਨਾ ਹੋ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤੁਸੀਂ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਰ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਕਸ਼ਲਾ ਹਨਮੰਦ ਸੁਣੈ ਜੁਗ ਜੁਗ ਤਨ ਭੇਦ ਸੁਣੈ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਦਾ ਗੁਣਾ ਕੇ ਗਾਹ ਸੁਣਿਆ ਸੇਕ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਮੰਨੈ ਸੁਰਤ ਹੋਇਆ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ਼ੋ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੰਦਰ ਕਹਿਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ
जे को कह कर विचार करते कह करना नाही सुमार। तौल धर्म दया का पूत संतोख थाप रखिया जिन सूत जे को बुझा हुआ सत्यार तबले ऊपर के था पार धरती होर पर होर होर तिखे भारत ला कवन जोर जी जात रंगा के नाम सबना लिखा बुढ़ी कलाम ए लिखा लिख जाने को ए लिखा लिखा केता होए केता थान सवाले रूप केती दात जाने कौन कूत की ताप साओ एक कवाओ तिथ होए लख त्रियाओ कुदरत कवन कहा विचार वार न जावा एक बार जो तुद पावे साई परिकार तो सदा सलाम निरंकार असंख जाप असंख पाओ असंख पूजा संख तपताओ असंख ग्रंथ मुख वेद पाठ असंख जोगमन रहे हैं उदास असंख भगत गुण ज्ञान विचार संख सती संख दातार असंख सूर मोह पकसार संख मोले बुलाए तार कुदरत कवन कहा विचार वार न जावा एक बार जो तुद भावे साई परिकार तू सदा सलामत निरंकार असंख मूर्ख अंध घोर असंख चोर हराम खोर असंख अमर कर जाहे जोर असंख गल वड हत्या कमाही असंख पापी पाप कर जाहे असंख कूड़े आर कूड़े फिराहे असंख मलेश मल पख खाहे असंख निंदक सिर करहें भार।

ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ ਅੱਖਰ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਪਰਮਾਹੇ ਤਿਵ ਤਿਵ ਪਾਹ ਜੇ ਤਾ ਗੀਤਾ ਤੇ ਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੋਦ ਪਲੀਤੀ ਕੱਪੜ ਹੋਏ ਦੇ ਸਾਬੁਣ ਲਈ ਧੋਏ ਭਰੀਆ ਮਤ ਪਾਪਾਂ ਕਹਿ ਸੰਗ ਹੋ ਤੋ ਪਹਿਰਾਵਾਂ ਕਹਿ ਰੰਗ ਉਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪਦਿਆ ਤਪਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੁਰਤੀ ਮਾਹ ਕਵਣ ਜਿਤ ਹੋਆ ਆਕਾਰ

ਕਿਰਪਾ ਕਰਤਾ ਸਿਰਠੀ ਕੋ ਸਾਜੀ ਆਪੇ ਜਾਣ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂਜੇ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਵਾਪੋ ਜਾਣ ਅੱਗੇ ਗਿਆਨ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜ ਕੇ ਓੜ ਕਪਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਿਤੇ ਬਾਂਸਲ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣ ਆਪ ਸਾਲਾ ਹੀ ਸਲਾਹ ਇੱਥੇ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦਰਾਂ ਜਾਣੀਏ ਸਮੁੰਦਰ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲਣਾ ਹੋਵਨੀ ਜੇਤ ਸਮਨ ਹੋਣਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਰਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾ ਕੇਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਵੇਲਣਾ ਤਮਾਏ ਕਿਤੇ ਮੰਗਿਆ ਜੋਤ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਬੇਕਾਰ ਕਿਤੇ ਲੈ ਲੈ ਮੁਕਰ ਪਾਹ ਕਿਤੇ ਮੂਰਖ ਖਾਹੀ ਖਾਹ ਕਿਤੇ ਦੁੱਖ ਭੁੱਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਮੰਦ ਕਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣਾ ਜਿੱਤੀਆਂ ਮੋਹ ਖਾਏ ਆਪੇ ਜਾਣ ਆਪੇ ਦੇ ਆਖ ਹੈ ਸੇ ਪੇ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਾਂ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾ ਕਿਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾਂ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸੋ ਕਹੀ ਹਨ ਕਿਤੇ ਗਾਵਣ ਹਾਰੇ ਗਾਵੈ ਤੋਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਣ ਸੁਰਗਾਮਸ਼ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਤ ਮਹਾਮਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੈ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ

ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਵਿੱਤਰ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ ਦਾਤਾ ਜੀ ਅੰਮ੍ਰਿਤ ਵੇਲੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਤਾਰੇ ਬਖਸ਼ੇ ਨੇ ਦਾਤਿਆ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਹੈ ਜੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਰਹਿਣ ਸੁੱਖ ਸ਼ਾਂਤੀ ਨਾਲ ਬਤੀਤ ਹੋਈ ਅੰਮ੍ਰਿਤ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਅੰਮ੍ਰਿਤ ਮੀ ਬਾਣੀਆਂ ਸ੍ਰੀ ਸੁਖਮਨੀ ਸਾਹਿਬ ਜਪ ਜਾਪ ਸਵਈਏ ਚੌਪੀ ਆਨੰਦ ਸਾਹਿਬ ਜੀ ਦੇ ਪਾਠ ਕੀਤੇ ਨੇ ਸਤਿਗੁਰੂ ਆਪ ਜੀ ਦੇ ਦਰ ਕਰਦੇ ਟਹਿਲੀਆਂ ਪਾਸੋਂ ਬਾਣੀ ਦਾ ਪਾਠ ਕਰਦਿਆਂ ਸੇਵਾਵਾਂ ਨਿਭਾਉਂਦਿਆਂ ਅਨੇਕਾਂ ਹੋਈਆਂ ਪੁੱਲਾਂ ਬਖਸ਼ ਦੇਣੀਆਂ ਜੀ ਅੱਗੋਂ ਵਾਸਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬਾਣੀ ਸ਼ੁੱਧ ਉਚਾਰਨ ਲਈ ਸਮਤ ਬਖਸ਼ਿਸ਼ ਕਰਨੀ ਬੜੀ ਸੋਹਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੀ ਚੜਿਆ ਚਾਰ ਪੈਰ ਦੇਣ ਸੁੱਖ ਸ਼ਾਂਤੀ ਨਾਲ ਬਤੀਤ ਕਰਾਉਣਾ ਦਾਤਾ ਜੀਓ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣਾ ਨਾਮ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣੀ ਦਾਤਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਭਨਾਂ ਦੇ ਕਾਰੋਬਾਰਾਂ ਵਿੱਚ ਵਾਧੇ ਕਿਰਤ ਕਮਾਈਆਂ ਚ ਬਰਕਤਾਂ ਪਾਓ ਤੰਦਰੁਸਤੀਆਂ ਬਖਸ਼ੋ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਉਪਰੰਤ ਸ੍ਰੀ ਆਸਾ ਦੀਵਾਰ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਜੀ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਭੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਮਾਨ ਸਨਮਾਨ ਯੋਗ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀਓ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਸਤਿਗੁਰਾਂ ਨੇ ਹਾਜ਼ਰੀਆਂ ਬਖਸ਼ੀਆਂ ਨੇ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਭਨਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਸਭਨਾਂ ਨੂੰ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨ। ਸੋ ਅੰਮ੍ਰਿਤਮਈ ਬਾਣੀਆਂ ਸ੍ਰੀ ਸੁਖਮਨੀ ਸਾਹਿਬ ਜਪ ਜਾਪ ਸਵਈਏ ਚੌਪਈ ਆਨੰਦ ਸਾਹਿਬ ਜੀ ਦੇ ਪਾਠ ਆਪ ਜੀਆਂ ਨੇ ਪਿਆਰ ਸਹਿਤ ਸਰਵਣ ਕੀਤੇ ਨੇ। ਗੁਰੂ ਦੀਆਂ ਹਾਜ਼ਰੀਆਂ ਭਰ ਕੇ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਤੇ ਆਪੋ ਆਪਣੇ ਘਰੀ ਬੈਠ ਕੇ ਔਨਲਾਈਨ ਬਾਣੀ ਸਰਵਣ ਕੀਤੀ ਹੈ। ਸਤਿਗੁਰੂ ਸਭਨਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਸਭਨਾਂ ਦਾ ਪੜ੍ਹਿਆ ਸੁਣਿਆ ਗਾਵਿਆ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਪਿਆਰੀ ਸਾਧ ਸੰਗਤ ਜੀ, ਉਹ ਹੁਣ ਸਮਾਂ ਹੋ ਰਿਹਾ ਹੈ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀਵਾਰ ਦੇ ਕੀਰਤਨ ਦਾ। ਪਿਆਰ ਸਾਹਿਤ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕਰੋ ਜੀ। ਨਿਤਨੇਮ ਦੀਆਂ ਬਾਣੀਆਂ ਦੇ ਪਾਠ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਦੇ ਹੋਏ ਸਾਰੀ ਸੰਗਤ ਫਤਿਹ ਵੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ।

0: ਸੋਮਿਤ ਜਾਣੇ ਨਾਨਕਾ ਅੰਤਰਾ ਮੇਰਾ ਜਨ ਪਾਹਾ ਨਾਨਕ ਜੰਤੂ ਪਾਇ ਕੈ ਮਾਰੇ ਸਭਨਾਹਾ
1: ਜਿਨ ਕਰਣਾ ਕਿਆ ਚਿੰਤਾ ਪੇ ਕਰਣੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ

ਇਹ ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੇ ਰਜਕ ਸੁਭਾਏ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ। ਨਾਨਕੇ

ਗੁਰੂ ਵਿਮਿਓਜ ਅੰਤਰ ਜਾਮੀ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਹਾਜ਼ਰ ਹਾਜ਼ੂਰ ਕਲਯੁਗ ਦੀ ਬੋਇਤ ਆਪ ਜੀ ਦਰ ਦੀ ਹਾਜ਼ਰੀ ਪ੍ਰਦੇ ਹੋਇਆ ਬੇਅੰਤ ਗੁਰਸਿੱਖ ਮਾਈ ਭਾਈ ਪ੍ਰਭੂ ਆਪ ਜੀ ਦੀ ਬਾਣੀ ਦੇ ਸਤਿਕਾਰ ਜੋ ਬੇਅੰਤ ਮੈਂ ਬੇਟਾ ਕਰਦੇ ਹਾਂ ਜਿਨ ਸਾਰ ਸਿੱਖੀ ਦਾਨ ਭਰੋਸਾ ਦਾਨ ਚੰਨਾ ਕਰਨਾ ਪਿਆਰ ਬਖਸ਼ਣਾ ਖਜ਼ਾਨੇ ਭਰਪੁਰ ਨੇ ਸੋ ਭਾਓ ਗੁਰੂ ਪਿਆਰੇ ਸਾਧ ਸਿੰਘ ਜੀ ਕੀਰਤਨ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਓ ਅਗਲੇ ਪ੍ਰੋਗਰਾਮ ਕਥਾ ਦੀ ਸਰਵਣ ਕਰੀਏ ਸਿੱਖ ਪੰਥ ਦੇ ਵਿਦਵਾਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਤਖ਼ਤ ਸਾਹਿਬ ਸ੍ਰੀ ਦਮਦਮਦਮਾ ਸਾਹਿਬ ਵਾਲੇ ਸੋ ਆਓ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਵਾਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਾ ਸਰੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗਾਮਿਤ ਅਪਰੰਪਰ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਣ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚੇ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ

ਧਨ ਗੁਰਮਤੀ ਪਾਏ ਕਾਚਾ ਧਨ ਹੁਣ ਆਵੇ ਜਾਏ ਰਹਾਉ ਮਨਮੁਖ ਭੁੱਲੇ ਸਭ ਮਰੇ ਗਵਾਰਾ

ਆਪੇ ਸੱਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਦਾਤ ਬਖਸ਼ੀ ਹੈ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ ਧਨਾਸਰੀ ਰਾਗ ਦੇ ਵਿੱਚ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਿਤਾ ਤੀਜੇ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਜੀ ਦੀ ਵਿਵਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਇਲਾਹੀ ਫੁਰਮਾਨ ਦੇ ਵਿੱਚ ਜੋ ਰਹਾਓ ਦੀ ਪੰਕਤੀ ਹੈ, ਜੋ ਇਲਾਹੀ ਫੁਰਮਾਨ ਦਾ ਤੁਰਾ, ਫੁਰਮਾਨ ਦਾ ਸਿਧਾਂਤ ਹੁੰਦਾ, ਉਸ ਵਿੱਚ ਸਤਿਗੁਰ ਸਾਹਿਬ ਬਚਨ ਫਰਮਾਏ ਨੇ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ। ਧਨ ਦੇ ਨੰਨੇ ਨੂੰ ਸਤਿਗੁਰੂ ਸਾਹਿਬ ਜੀ ਨੇ ਔਂਕੜ ਲਾਇਆ। ਸ਼ਬਦ ਦੇ ਰੂਟ ਅਨੁਸਾਰ ਜਦੋਂ ਨੰਨੇ ਨੂੰ ਔਂਕੜ ਹੋਵੇ, ਧਨ ਦਾ ਅਰਥ ਸੱਚ ਧਨ ਜਾਂ ਝੂਠਾ ਦੁਨੀਆ ਧਨ ਹੁੰਦਾ ਹੈ। ਦੁਨੀਆ ਧਨ ਝੂਠਾ ਕਿਵੇਂ ਹੋ ਜਾਂਦਾ ਹੈ ਤੇ ਸੱਚਾ ਧਨ ਕਿਵੇਂ ਹੋ ਜਾਂਦਾ ਹੈ? ਜਦੋਂ ਮਨੁੱਖ ਹੇਰਾ ਫੇਰੀ ਦੇ ਨਾਲ ਕਮਾਈ ਕਰਦਾ ਹੈ, ਕਿਉਂਕਿ ਕਿਰਤ ਕਰਨਾ ਤੇ ਨਾਮ ਜਪਣਾ, ਵੰਡ ਛਕਣਾ, ਇਹ ਸਿੱਖੀ ਦੇ ਤਿੰਨ ਥੰਮ ਨੇ। ਭਾਈ ਗੁਰਦਾਸ ਸਿੰਘ ਮੇਲਾ ਸੁਣ ਸਵਰਾਤ ਦਾ ਬਾਬਾ ਅਚਲ ਬਟਾਲੇ ਆਈ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸ਼ਿਵਰਾਤਰੀ ਦਾ ਮੇਲਾ ਸੁਣ ਕੇ ਅਚਲ ਬਟਾਲੇ ਹੀ ਧਰਤੀ ਤੇ ਹੁਣ ਆਏ ਕਿਉਂ ਨੇ? ਇਹ ਪਤਾ ਹੈ ਵੀ ਇੱਥੇ ਇਕੱਠ ਬਹੁਤ ਹੁੰਦਾ ਹੈ ਤੇ ਦੁਨੀਆਂ ਨੂੰ ਸੱਚ ਦਾ ਰਾਹ ਦਿਖਾਉਣਾ ਹੈ। ਜਿਹੜੇ ਲੋਕ ਇੱਥੇ ਧਰਮ ਦੇ ਕੱਪੜੇ ਪਾ ਕੇ ਆਉਂਦੇ ਹਨ, ਉਹਨਾਂ ਕੋਲ ਧਰਮ ਨਹੀਂ ਹੈਗਾ ਤੇ ਦੁਨੀਆਂ ਨੂੰ ਲੁੱਟ ਰਹੇ ਨੇ, ਉਹ ਅੰਦਰੋਂ ਕੱਚੇ ਧਨ ਦੇ ਮਾਰੇ ਹੋਏ ਨੇ। ਗੁਰੂ ਨਾਨਕ ਸਾਹਿਬ ਕੋਈ ਧਨ ਨੂੰ ਕਮਾਉਣ ਵਾਸਤੇ ਨਹੀਂ ਆਏ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਲੱਗੀ ਬਰਸਨ ਲਛਮੀ, ਰਿੱਧ ਸਿੱਧ ਨੌ ਨਿੱਧ ਸਵਾਈ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਆਉਣ ਕਰਕੇ ਗੁਰੂ ਨਾਨਕ ਸਾਹਿਬ ਦੇ ਦਰ ਦੇ ਉੱਤੇ ਲੋਕ ਮਾਇਆ ਰੱਖਣ ਲੱਗ ਪਏ ਨੇ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਵਿੱਚ। ਹੁਣ ਗੁਰੂ ਨਾਨਕ ਸਾਹਿਬ ਦੀ ਬਿਰਤੀ ਜਿਹੜੀ ਸੀ ਉਹ ਇਸ ਧਨ ਨਾਲ ਨਹੀਂ ਸੀ। ਉਹਨਾਂ ਦੀ ਬਿਰਤੀ ਕਿੱਥੇ ਸੀ ਕਿ ਸੱਚ ਦਾ ਉਪਦੇਸ਼ ਦੇਣਾ।
ਵੇਖ ਚਲਿੱਤਰ ਜੋਗੀ, ਜੋਗੀ ਵੇਖ ਮਨ ਵਿੱਚ ਕੁੰਡ ਸੁਖ ਦੇ ਰੇਖਾਈ। ਜੋਗੀਆਂ ਨੇ ਜਦੋਂ ਇਹ ਚਰਿੱਤਰ ਡਿੱਠਿਆ ਵੀ ਸਾਡੇ ਕੋਲ ਤਾਂ ਲੋਕੀ ਧਨ ਦੌਲਤ ਲੈ ਕੇ ਆ ਨਹੀਂ ਰਹੇ, ਸਾਰੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਢੇਰੀ ਕਰੀ ਜਾਂਦੇ ਨੇ। ਹੁਣ ਉਹਨਾਂ ਦਾ ਮਨ ਕਿੱਥੇ ਸੀ? ਮਾਇਆ ਦੇ ਨਾਲ ਵੀ ਇਹ ਸਾਡੇ ਕੋਲ ਮਨ ਚ ਤ੍ਰਿਸ਼ਨਾ ਸੀਗੀ। ਰਾਸਧਾਰੀਆਂ ਨੇ ਆ ਕੇ ਰਾਸ ਪਾਤੀ, ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਛਪਾਈ। ਹੁਣ ਰਾਸਧਾਰੀਆਂ ਨੇ ਰਾਸ ਪਾਈ ਸੀ, ਉਹਨਾਂ ਇੱਕ ਲੋਟਾ ਰੱਖਿਆ ਸੀ, ਲੋਕੀ ਉਹ ਚੋਂ ਨਾਸਤੇ ਮਾਇਆ ਪਾਰੀ ਸਹਿ ਤਾਂ ਉਹਨਾਂ ਦੀ ਸੀ, ਪਰ ਜੋਗੀਆਂ ਨੇ ਬਗਾਨੇ ਹੱਕ ਤੇ ਡਾਕਾ ਮਾਰਿਆ, ਹੁਣ ਉਹ ਕੱਚਾ ਧਨ ਹੋ ਗਿਆ। ਭਗਤੀਆਂ ਗਈ ਭਗਤ ਭੁੱਲ, ਲੁੱਟੇ ਅੰਦਰ ਸੁਰਤ ਭੁਲਾਈ। ਹੁਣ ਉਹਨਾਂ ਨੂੰ ਵੀ ਰਾਸ਼ਤਾ ਰਾਲੀ ਭਗਤੀ ਸੀ, ਭਗਤੀ ਭੁੱਲ ਗਈ ਵੀ ਉਹ ਅਸੀਂ ਤਾਂ ਲੋਟਾ ਰੱਖਿਆ ਸੀ ਮਾਇਆ, ਤੇ ਸਾਡਾ ਤਾਂ ਲੋਟਾ ਹੀ ਕਿਸੇ ਨੇ ਛੁਪਾ ਲਿਆ। ਜਦੋਂ ਬਿਰਤੀ ਇਹੋ ਜਿਹੀ ਹੋ ਜਾਵੇ ਧਨ ਕੱਚਾ ਹੁੰਦਾ, ਜਦੋਂ ਬਿਰਤੀ ਨਾ ਹੋਵੇ, ਬਿਰਤੀ ਹੋਵੇ ਉਸ ਵਾਹਿਗੁਰੂ ਦੇ ਨਾਮ ਵਾਲੇ, ਉਹ ਧਨ ਕੱਚਾ ਨਹੀਂ ਹੁੰਦਾ। ਬਾਬਾ ਜਾਨੀ ਜਾਨ ਪੁਰਖ, ਕੱਢਿਆ ਲੋਟਾ ਜਹਾਂ ਛੁਪਾਈ। ਗੁਰੂ ਨਾਨਕ ਸਾਹਿਬ ਜਾਨੀ ਜਾਨ ਪੁਰਖ ਸਨ, ਜਿੱਥੇ ਉਹਨਾਂ ਲੋਟਾ ਛੁਪਾਇਆ ਸੀ ਗੁਰੂ ਨਾਨਕ ਸਾਹਿਬ ਨੇ ਕਢਾ ਕੇ ਜਿਨ੍ਹਾਂ ਦੀ ਮਾਇਆ ਸੀ, ਜਿਨ੍ਹਾਂ ਕੋਲ ਆਈ ਸੀ ਉਹਨਾਂ ਨੂੰ ਦੇ ਦਿੱਤੀ। ਹੁਣ ਜੋਗੀ ਬਹੁਤ ਤੜਪ ਉੱਠੇ, ਹੁਣ ਕੱਚਾ ਧਨ ਕੀ ਹੈ? ਕੱਚਾ ਧਨ ਉਹ ਹੈ ਕਿਸੇ ਦਾ ਹੱਕ ਮਾਰਨਾ, ਕੱਚਾ ਧਨ ਉਹ ਹੈ ਕਿ ਬਿਰਤੀ ਜਿਹੜੀ ਹੈ ਉਹ ਤ੍ਰਿਸ਼ਨਾ ਮਾਇਆ ਤੱਕ ਸੀਮਤ ਹੋ ਜਾਣੀ। ਲੇਕਿਨ ਕਰੰਸੀ ਤਾਂ ਕਿਰਤ ਕੀਤਿਆਂ ਗੁਰਮੁਖ ਕੋਲ ਵੀ ਆਉਂਦੀ ਹੈ, ਔਰ ਸਾਡੇ ਘਰ ਤੇ ਇਸ ਨੂੰ ਜਦੋਂ ਦੌਲੇ ਸ਼ਾਹ ਫਕੀਰ ਦੇ ਸੇਵਕ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਨੂੰ ਕਿਹਾ ਸੀ, ਦੌਲਤ ਕੀ ਤੇ ਤਿਆਗ ਕੀ, ਪੁੱਤਰ ਕੀ ਤੇ ਵਿਰਾਗ ਕੀ, ਵੀ ਤੁਹਾਡੇ ਕੋਲ ਸ਼ਾਹੀ ਠਾਠ ਹੈ, ਤੁਹਾਡਾ ਤਾਂ ਪਰਿਵਾਰ ਹੈ, ਤੁਸੀਂ ਤਾਂ ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਜੇ। ਜਗਤ ਮਤਾਵਾਂ ਨੂੰ ਵੇਖ ਕੇ ਆਖਿਆ ਸੀਗਾ, ਤੇ ਗੁਰੂ ਹਰਗੋਬਿੰਦ, ਦੌਲਤ ਗੁਜਰਾਨ ਹੈ, ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਕਰਨੀ ਪ੍ਰਧਾਨ ਹੈ, ਪੀਰੀ ਨਾ ਮੁਸਲਮਾਨ, ਨਾ ਹਿੰਦੂ ਨਾ ਮੁਸਲਮਾਨ ਹੈ, ਮਜ਼ਹਬ ਸਚਿਆਰ ਹੈ, ਆਰਫ ਵਿਚਾਰ ਹੈ, ਪੁਜਾਰੀ ਜਿਹੜਾ ਉਹ ਆਚਾਰ ਏ, ਮਜ਼ਹਬ ਸਚਿਆਰ ਏ, ਆਰਫ ਵਿਚਾਰ ਏ, ਮਾਰੂ ਥਲ ਤੇ ਜਲ ਕੁਦਰਤ ਕਰਤਾਰ ਹੈ, ਉਹ ਦੌਲਤ ਜਿਹ ਚ ਬਿਰਤੀ ਹੋਣੀ। ਸਾਹਿਬ ਜੀ ਕਹਿੰਦੇ ਉਹ ਦੌਲਤ ਇਕੱਠੀ ਕਰ ਰਿਹਾ ਹੈ, ਜਿਨ ਕਾਰਨ ਗੁਰੂ ਵਸਾਰਿਆ ਸੇ ਨਾ ਉਪਕਰੇ ਅੰਤੀ ਵਾਰ, ਉਹ ਧਨ ਤੈਨੂੰ ਮਿਲਣਾ ਨਹੀਂ ਹੈਗਾ। ਗੁਰੂ ਕੀ ਮਾਤ ਅਨੁਸਾਰ ਆ, ਜਿਹੜਾ ਗੁਰੂ ਕੀ ਮਾਤ ਅਨੁਸਾਰ ਤੂੰ ਕਿਰਤ ਕਿੰਨੀ ਕੀਤੀ ਏ, ਉਹ ਤੇਰਾ ਧਨ ਸੱਚਾ ਹੋਏਗਾ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ, ਔਰ ਉਹ ਧਨ ਵੀ ਤੇਰੇ ਕੋਲੇ ਨਹੀਂ ਟਿਕੇਗਾ, ਤੇਰਾ ਜੰਮਣ ਮਰਨ ਦਾ ਗੇੜ ਵੀ ਖਤਮ ਨਹੀਂ ਹੋਏਗਾ। ਕਾਚਾ ਧਨ ਸੰਚੇ ਮੂਰਖ ਕਵਾਰ, ਇਸ ਧਨ ਦੀ ਖਾਤਰ ਦੇ ਭੱਜੇ ਫਿਰਦੇ ਨੇ, ਦੁਨੀਆਂ ਨੂੰ ਦੁੱਖ ਦਿੰਦੇ ਨੇ। ਰਾਜੇ ਵੀ ਇਹੋ ਜਿਹੇ ਨੇ ਕਿ ਜਿਨ੍ਹਾਂ ਨੇ ਧਨ ਦੀ ਖਾਤਰ ਦੁਨੀਆਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰਤਾ, ਦੁਨੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਵੱਡੇ ਦੀ ਮਿਸਾਲ ਦੇ ਦਿਓ, ਛੋਟਾ ਆਪਣੇ ਆਪ ਵਿੱਚ ਆ ਜਾਂਦਾ। ਜਰ ਸਿਕੰਦਰ ਨੇ ਜਮਾਂ ਕਰ ਕਹਿ ਦਿਆ, ਹੋ ਮੈਂ ਖੁਦਾ, ਵਕਤ ਕਜ਼ਾ ਕੇ ਪੜਨੇ ਪਰ ਸਭ ਲਗੇ ਹੋਣੇ ਜੁਦਾ।
ਦੁਨੀਆਂ ਦਾ ਬਾਦਸ਼ਾਹ ਜਿਸ ਨੇ ਜ਼ੁਲਮ ਕਰਨਾ ਸ਼ੁਰੂ ਕਰਤਾ, ਦੁਨੀਆਂ ਨੂੰ ਮਾਰਨਾ ਸ਼ੁਰੂ ਕਰਤਾ, ਦੁਨੀਆਂ ਨੂੰ ਲੁੱਟਣਾ ਸ਼ੁਰੂ ਕਰਤਾ, ਜਾਂ ਕੋਈ ਰਾਜਾ ਹੋਵੇ ਧਰਮ ਕਰੇ ਇਸ ਪ੍ਰਥਾਏ ਕਿ ਧਨ ਇਕੱਠਾ ਕਰਨਾ, ਰਾਜਾ ਧਰਮ ਕਰੇ ਪ੍ਰਥਾਏ ਆਸਾ ਬੰਦੇ ਦਾਨ ਕਰਾਏ, ਰਾਜਾ ਇਹੋ ਜਿਹਾ ਧਰਮ ਕਰਦਾ ਹੈ ਕਿ ਆਸਾ ਕੀ ਹੈ ਕਿ ਮੈਨੂੰ ਧਨ ਮਿਲ ਜਾਏ, ਉਹ ਧਨ ਖੱਚਾ ਹੈ। ਕਾਚਾ ਧਨ ਸੰਚੇ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ। ਜਿਹਦੀ ਬਿਰਤੀ ਇਹੋ ਜਿਹੀ ਹੋ ਗਈ ਹੈ ਉਹ ਮਨਮੁੱਖ ਮੂਲੋਂ ਭੁੱਲਿਆ ਹੋਇਆ ਅੰਨਾ ਹੈ ਤੇ ਗਵਾਰ ਹੈ। ਉਸ ਧਨ ਦੇ ਨਾਲ ਸੁੱਖ ਨਹੀਂ ਮਿਲ ਸਕਦਾ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਜਿਹੜਾ ਧਨ ਹੁਕਮ ਤੋਂ ਬਾਹਰ ਦਾ ਇਕੱਠਾ ਕੀਤਾ ਹੈ, ਜਿਹੜੇ ਹੇਰਿਆਂ ਫੇਰੀਆਂ ਕੀਤੀਆਂ ਨੇ, ਉਸ ਧਨ ਨੇ ਤੁਹਾਡੇ ਨਾਲ ਨਹੀਂ ਜਾਣਾ, ਸਗਾਂ ਤੁਹਾਨੂੰ ਦੁੱਖ ਦੇਣਾ। ਉਹਦੇ ਕਾਰਨ ਮਨਮੁਖ ਭੁੱਲੇ ਸਭ ਮਰੇ ਗਵਾਰ, ਭਵਜਲ ਡੂਬੇ ਨਾ ਉਰਵਾਰ ਨਾ ਪਾਰ। ਉਹਨਾਂ ਨੇ ਆਪਣਾ ਜਿਹੜਾ ਕੀਮਤੀ ਸਮਾਂ ਇਹ ਮਨੁੱਖਾ ਜਨਮ ਹੈ ਸਮਝ ਲੋ ਉਸਨੇ ਗਵਾ ਦਿੱਤਾ ਹੈ ਮੂਰਖਪਣੇ ਦੇ ਵਿੱਚ। ਉਹ ਇਸ ਸੰਸਾਰ ਸਮੁੰਦਰ ਦੀ ਵਿੱਚ ਹੀ ਡੁੱਬ ਗਏ ਨੇ, ਨਾ ਉਹਨਾਂ ਦਾ ਲੋਕ ਸਫਲ ਤੇ ਨਾ ਪਰਲੋਕ ਸਫਲ। ਸਤਿਗੁਰ ਭੇਟਾ ਪੂਰੇ ਭਾਗ ਜਿਨ੍ਹਾਂ ਨੇ ਗੁਰੂ ਨਾਲ ਆ ਕੇ ਮਿਲਾਪ ਕੀਤਾ ਹੈ, ਉਹਨਾਂ ਦੇ ਪੂਰੇ ਭਾਗ ਬਣ ਗਏ ਨੇ। ਕਈ ਵਾਰੀ ਇਉਂ ਕਹਿੰਦੇ ਕਿ ਅਸੀਂ ਵੱਡੇ ਭਾਗਾਂ ਭਰ ਕੇ ਆਏ ਹਾਂ, ਨਹੀਂ ਵੱਡੇ ਭਾਗਾਂ ਕਰਕੇ ਨਹੀਂ ਆਏ, ਸਾਡੇ ਆਉਣ ਕਰਕੇ ਭਾਗ ਵੱਡੇ ਹੋਏ। ਕਬੀਰ ਸਾਹਿਬ ਦਾ ਇੱਕ ਵਚਨ ਹੈ ਜਿਹਦੇ ਵਿਸ਼ਰਾਮ ਗਾਹ ਪਿਛਾਂ ਕਰ ਦਿਓ ਤੇ ਫਰਕ ਪੈ ਜਾਂਦਾ ਹੈ। ਕਬੀਰ ਸਾਹਿਬ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਲਾਹੀ ਬਖਸ਼ਿਸ਼ ਕੀਤੀ ਅਟੁੱਟ ਭੰਡਾਰੇ। ਦਾਨ ਕੀ ਹੈ? ਸਭ ਤੋਂ ਵੱਡਾ ਦਾਨ ਨਾਮ ਦਾ ਦਾਨ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਉਹ ਬਖਸ਼ਿਸ਼ ਨਾਮ ਹੈ। ਕਬੀਰ ਸਾਹਿਬ ਨੇ ਉਸ ਵਸਤੂ ਨੂੰ ਵੰਡਣਾ ਚਾਹਿਆ ਕਿ ਵੰਡਦਿਆਂ ਦੁਨੀਆਂ ਦਾ ਭਲਾ ਹੋਵੇ। ਗੁਰਮੁਖ ਜਿਹੜਾ ਹੈ ਉਹ ਦੁਨੀਆਂ ਦਾ ਭਲਾ ਚਾਹੁੰਦਾ ਹੈ। ਕਬੀਰ ਦੀ ਸੰਸਾਰ, ਕਬੀਰ ਨੇ ਸੰਸਾਰ ਦੇ ਉੱਤੇ ਉਹ ਵਸਤੂ ਉਹ ਬਖਸ਼ਿਸ਼ ਵੰਡਣੀ ਸ਼ੁਰੂ ਕਰ ਦਿੱਤੀ। ਲੀਨੀ ਜਿਸ ਨੇ ਆਖਿਆ ਵੀ ਇਹ ਵਸਤੂ, ਹਾਂ ਕਬੀਰ ਸਾਹਿਬ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਦਿੱਤੀ ਹੈ, ਸ਼ੁਕਰ ਹੈ ਤੁਸੀਂ ਸਾਡੇ ਤੇ ਇਲਾਹੀ ਬਖਸ਼ਿਸ਼ ਤੁਹਾਨੂੰ ਪ੍ਰਾਪਤ ਹੋਈ, ਤੁਸੀਂ ਸਾਨੂੰ ਦਿੱਤੀ ਹੈ। ਲੀਨੀ ਜਿਸ ਮਸਤਕ ਭਾਗ, ਉਹਦੇ ਮੱਥੇ ਦੇ ਭਾਗ ਬਣ ਗਏ ਨੇ, ਉਹ ਭਾਗਾਂ ਵਾਲਾ ਹੋ ਗਿਆ। ਅੰਮ੍ਰਿਤ ਰਸ ਜਿਨ ਪਾਇਆ, ਜਿਸ ਜਿਸ ਨੇ ਉਹ ਅੰਮ੍ਰਿਤ ਥਿਰਤਾ ਕਾ ਸੁਹਾਗ, ਉਹ ਸਦਾ ਸੁਹਾਗਣ ਹੋ ਗਿਆ। ਇਉਂ ਹੀ ਜਿਨ੍ਹਾਂ ਨੇ ਸਤਿਗੁਰ ਦੇ ਕੋਲੇ ਆ ਕੇ ਮਿਲਾਪ ਕੀਤਾ ਹੈ, ਸਤਿਗੁਰ ਭੇਟੇ ਪੂਰੇ ਭਾਗ, ਉਹ ਪੂਰੇ ਭਾਗਾਂ ਵਾਲਾ ਹੋ ਗਿਆ ਹੈ। ਹੁਣ ਗੁਰੂ ਨੇ ਕਿਰਪਾ ਕੀਤੀ ਏ, ਸਾਚ ਰਤੇ ਇਹ ਨਿਸਬੈ ਰਾਗ। ਗੁਰੂ ਨੇ ਉਹਨਾਂ ਨੂੰ ਸੱਚੇ ਨਾਮ ਦੇ ਵਿੱਚ ਰੰਗ ਦਿੱਤਾ ਹੈ। ਵੈਰਾਗ ਹੋਵੇ ਤੇ ਸਹਿਜ ਅਵਸਥਾ ਹੁੰਦੀ ਹੈ, ਵੈਰਾਗ ਨਾ ਹੋਵੇ ਤੇ ਸਹਿਜ ਅਵਸਥਾ ਵੀ ਨਹੀਂ ਆ ਸਕਦੀ। ਇਹ ਦਿਨ ਨਿਸਬੈਰਾਗ, ਨਿਸਰਾਤ, ਜਿਨ੍ਹਾਂ ਨੂੰ ਦਿਨ ਰਾਤ ਉਸ ਮਾਲਕ ਦੇ ਅੰਦਰ ਦੀ ਖਿੱਚ ਹੋਵੇ। ਚਹੋਂ ਯੁਗ ਮੇਂ ਅੰਮ੍ਰਿਤ ਸਾਚੀ ਬਾਣੀ,
ਯੁੱਗ ਕੋਈ ਵੀ ਹੋਵੇ, ਚਾਹੇ ਸਤਯੁੱਗ ਹੋਵੇ, ਤ੍ਰਿਤਾ ਹੋਵੇ, ਦੁਆਪਰ ਹੋਵੇ, ਕਲਯੁੱਗ ਹੋਵੇ। ਠੀਕ ਹੈ, ਹਿੰਦੂ ਮਤ ਨੇ ਚੌਹਾਂ ਯੁੱਗਾਂ ਦੇ ਵੱਖਰੇ ਵੱਖਰੇ ਆਖਿਆ, ਪਰ ਗੁਰੂ ਨਾਨਕ ਦੇ ਘਰ ਦੇ ਨੇ, ਗੁਰੂ ਨਾਨਕ ਦੇ ਘਰ ਨੇ ਆਖਿਆ ਕਿ ਚੌਹਾਂ ਯੁੱਗਾਂ ਵਿੱਚ ਉਹ ਜਿਹੜਾ ਅੰਮ੍ਰਿਤ ਨਾਮ ਹੈ ਉਹੀ ਪਾਰ ਉਤਾਰਾ ਕਰਨ ਵਾਲਾ ਹੈ, ਔਰ ਜਿਹੜਾ ਉਹਦੇ ਨਾਮ ਨਾਲ ਜੁੜਿਆ ਹੈ ਉਸ ਇਲਾਹੀ ਬਖਸ਼ ਦੇ ਨਾਲ ਉਸਦਾ ਹੀ ਪਾਰਾ ਭਾਗ, ਪੂਰੇ ਭਾਗ ਹਰ ਨਾਮ ਸਮਾਣੀ। ਜਿਸਨੇ ਇਲਾਹੀ ਬਖਸ਼ਿਸ਼ ਉਹਦੇ ਇਲਾਹੀ ਨਾਮ ਨਾਲ ਜੁੜਨਾ ਕੀਤਾ ਹੈ, ਉਹ ਉਸ ਇਲਾਹੀ ਨਾਮ ਸਦਕਾ ਉਹਦੇ ਸਮਾ ਗਿਆ। ਮਰਨਾ ਕਿਹਾਂ ਦਾ ਹੋਇਆ, ਪਰ ਸਮਾਉਣ ਵਾਲੇ ਕਾਟਨਿਕ ਜਿਹੜੇ ਉਹਦੇ ਸਮਾ ਗਏ ਨੇ। ਸਾਚ ਰਤੇ ਸਿੱਧ ਸਾਧਕ ਤਰਸੇ ਸਭ ਲੋਏ, 84 ਸਿੱਧ ਗਿਣੇ ਗਏ ਆ, ਸਿੱਧ ਅਰਥ ਨਾਲ ਸਫਲ ਹੋ ਗਏ, ਪਰ ਗੁਰਮਤ ਨੇ ਉਹਨਾਂ ਨੂੰ ਸਿੱਧ ਨਹੀਂ ਮੰਨਿਆ। ਗੁਰਮਤ ਕਹਿੰਦੀ ਕਿ ਨਾਂ ਰਖਾਇਆ ਹੈ ਸਿੱਧ, ਉਹ ਆਪਣਾ ਧਿਆਨ ਵੀ ਇਕਾਗਰ ਨਹੀਂ ਕਰ ਸਕੇ। ਸਿੱਧ ਨਾਥ ਜੋਗੀ ਧਿਆਨ ਮੇ ਨਾ ਆ ਸਕੇ, ਉਹ ਤੇ ਆਪਣਾ ਧਿਆਨ ਇਕਾਗਰ ਨਹੀਂ ਕਰ ਸਕੇ। ਉਹ ਤਰਸਦੇ ਰਹੇ ਇਸ ਵਰਤੋਂ, ਲੇਕਿਨ ਉਹਨਾਂ ਦਾ ਤਰੀਕਾ ਸੀਗਾ ਜਿਹੜੇ ਵੇਦਾਂ ਸ਼ਾਸਤਰਾਂ ਚ ਉਹ ਮੱਤ ਹੀ ਨਹੀਂ ਸੀ ਹੈਗੀ ਜਿਸ ਪਾਸੇ ਲੱਗੇ ਹੋਏ ਸੀ, ਉਸ ਪਾਸੇ ਇਹ ਵਸਤੂ ਪ੍ਰਾਪਤ ਹੋ ਹੀ ਨਹੀਂ ਸਕਦੀ ਸੀ। ਇਸ ਦੁਨੀਆਂ ਦੇ ਉੱਤੇ ਸਾਧਕ ਜਿਹੜੇ ਸਾਧਨਾ ਸਾਧ ਰਹੇ ਨੇ, ਸਿੱਧ ਕਿੱਥੋਂ ਹੁੰਦੇ? ਨਾਏ ਸੁਣਿਆ ਸਭ ਸਿੱਧ ਹੈ, ਅਰਿਧ ਪਿੱਛੇ ਆਵੇ। ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਸੁਣਨਾ ਕੀਤਾ ਹੈ, ਸੱਚੀ ਬਾਣੀ ਨੂੰ ਸੁਣਨਾ ਕੀਤਾ ਹੈ, ਉਹ ਸਿੱਧ ਹੁੰਦੇ ਆ, ਉਹ ਸਫਲ ਹੁੰਦੇ ਆ। ਉਰਦੀਆਂ ਸਦੀਆਂ ਦੇ ਵਿਚਾਰਨਾ ਨਹੀਂ ਰੱਖਦੇ, ਉਹਨਾਂ ਦੇ ਪਿੱਛੇ ਆਪਣੇ ਆਪ ਆਉਂਦੀਆਂ। ਪੂਰੇ ਭਾਗ ਪ੍ਰਾਪਤ ਹੋਏ, ਉਹਨਾਂ ਦੇ ਭਾਗ ਸੰਪੂਰਨ ਨੇ, ਉਹਨਾਂ ਨੂੰ ਮਾਨੋ ਕਿ ਇਹ ਜਨਮ ਪ੍ਰਾਪਤ ਹੋਇਆ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਜੇ ਗੁਰੂ ਕੀ ਸੇਵਾ ਕੀਤੀ, ਬੰਦਗੀ ਕੀਤੀ, ਸਮਝ ਲਓ ਮਾਨਸ ਦੇਹੀ ਹੈ। ਜੇ ਗੁਰੂ ਕੀ ਸੇਵਾ ਨਹੀਂ ਕੀਤੀ, ਗੁਰੂ ਕੀ ਬੰਦਗੀ ਨਹੀਂ ਕੀਤੀ, ਜਿਹੋ ਜਿਹਾ ਪਾਈ ਜਿਹੋ ਜਿਹੇ ਨਾ ਪਾਈ। ਸਭ ਕੁਛ ਸਾਚਾ ਸਾਚਾ ਹੈ ਸੋਏ, ਉਹ ਤੋਂ ਬ੍ਰਹਮ ਪਛਾਣੇ ਕੋਏ। ਜਿਸ ਨੂੰ ਕਿਰਪਾ ਹੋਈ, ਜਿਸ ਨੇ ਸੱਚਾ ਧਨ ਪਾਉਣਾ ਕੀਤਾ, ਜਿਸ ਨੇ ਗੁਰੂਆਂ ਦਾ ਮਿਲਾਪ ਕੀਤਾ ਹੈ, ਉਹਦੇ ਵਾਸਤੇ ਕੁਛ ਵੀ ਝੂਠਾ ਨਹੀਂ। ਉਹਦੇ ਵਾਸਤੇ ਸਭ ਕੁਛ ਸਾਚਾ ਹੈ, ਉਹ ਵਾਹਿਗੁਰੂ ਸੱਚਾ, ਉਹਦਾ ਸਭ ਕੁਛ ਸੱਚਾ ਹੈ। ਉਹਦੇ ਵਾਸਤੇ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਘਰ ਵਿੱਚ ਵਾਸ। ਲੇਕਿਨ ਜਿਸ ਨੇ ਉਹਦੇ ਕੋਲ ਨਹੀਂ ਆਇਆ, ਉਹਨੂੰ ਝੂਠ ਹੈ, ਕਿਉਂਕਿ ਉਹਦੀ ਜਗ ਤੋਂ ਮੈਂ ਝੂਠੀ ਦੇਖੀ ਪ੍ਰੀਤ। ਉਹ ਜਗਤ ਦੀ ਵਸਤੂ ਨਾਲ ਪ੍ਰੀਤ ਜਿਹੜੀ ਲਾਉਣੀ ਹੈ ਉਹ ਸੱਚ ਨਹੀਂ, ਉਹ ਝੂਠ ਹੈ। ਲੇਕਿਨ ਜਿਸ ਨੇ ਉਸ ਗੁਰੂ ਨਾਲ ਮਿਲਾਪ ਕੀਤਾ ਹੈ, ਉਹਨੂੰ ਸਾਰੇ ਪਾਸੇ ਸੱਚ ਹੀ ਹੈ। ਉਤਮ ਬ੍ਰਹਮ ਪਛਾਣੇ ਕੋਏ, ਇਸ ਦੁਨੀਆਂ ਚ ਆ ਕੇ ਮਨੁੱਖ ਦੇਈ ਪਾ ਕੇ ਫਰਜ਼ ਕੀ ਸੀ ਕਿ ਉਸ ਵਾਹਿਗੁਰੂ ਨੂੰ ਪਛਾਣਨਾ। ਲੇਕਿਨ ਉਸ ਨੂੰ ਪਛਾਣਨ ਵਾਲੇ ਇਸ ਦੁਨੀਆਂ ਚ ਆ ਕੇ ਜਿਹੜੇ ਇਸ ਪਾਸੇ ਨੂੰ ਤੁਰੇ ਨੇ ਉਹ ਵਿਰਲੇ ਨੇ। ਸੱਚ ਸਾਚਾ ਸੱਚ ਆਪ ਦਰੜਾਏ, ਉਹ ਵਾਹਿਗੁਰੂ ਨੇ ਆਪ ਬਖਸ਼ਿਸ਼ ਕਰਤੀ ਕਿ ਉਹਨਾਂ ਨੂੰ ਹੁਣ ਸੱਚ ਜਿਹੜਾ ਦ੍ਰਿੜ ਕਰ ਲਿਆ। ਉਹ ਹੁਣ ਜਦੋਂ ਬੋਲਦੇ ਆ ਉਹਨਾਂ ਜਵਾਨ, ਉਹ ਸੱਚ ਬੋਲਦੀ ਹੈ। ਸੱਚ ਕੀ ਕਾਪੀ, ਕਾਪੀ ਕੈਂਚੀ, ਉਹਨਾਂ ਦੀ ਜਵਾਨ ਕੈਂਚੀ ਸੱਚ ਕਰਦੀ ਹੈ। ਜਦੋਂ ਬੋਲਦੀ ਹੈ ਉਹ ਸੱਚ ਬੋਲਦੀ ਹੈ। ਸੱਚ ਸਭ ਸਾਰ, ਇਸ ਦੁਨੀਆਂ ਚ ਜੇ ਸ੍ਰੇਸ਼ਟ ਹੈ ਤੇ ਸਾਰ ਹੈ। ਉਹਨੂੰ ਪੁੱਛੇ ਵੀ ਤੇਰੀ ਰਚਨਾ ਦੇ ਉੱਤੇ ਇੰਨਾ ਸੱਚ ਕਿਵੇਂ ਆ ਗਿਆ?
ਦਾ ਸਬਦੇ ਸਾਨ ਰਖਾਈ ਲਾਏ ਗੁਣ ਕੈ ਥੇਕੇ ਵਿੱਚ ਸਮਾਏ। ਕਿ ਜਿਹੜੇ ਗੁਰੂ ਕੇ ਸ਼ਬਦ ਦੀ ਸ਼ਾਨ ਹੈ ਮੈਂ ਇਸ ਦੇ ਉੱਤੇ ਆਪਣੀ ਜਵਾਨ ਨੂੰ ਲਾਉਣਾ ਕੀਤਾ, ਗੁਰੂ ਕੋਲੇ ਆਇਆ। ਗੁਰੂ ਕੋਲੇ ਆਉਣ ਕਰਕੇ ਗੁਰੂ ਨੇ ਇੰਨੇ ਗੁਣ ਬਖਸ਼ ਦਿੱਤੇ ਆ ਕਿ ਹੁਣ ਉਹਦੇ ਗੁਣਾਂ ਦਾ ਅੰਤ ਨਹੀਂ ਆਉਂਦਾ। ਹੁਣ ਪਤਾ ਲੱਗਦਾ ਕਿ ਉਹਨੇ ਇੰਨੇ ਗੁਣ ਬਖਸ਼ੇ ਆ। ਜਿੰਨੇ ਚਿਰ ਸੱਚ ਨਹੀਂ ਸੀ ਓਨੇ ਚਿਰ ਗੁਣ ਨਹੀਂ ਜਾਣਦਾ ਕਿ ਮੈਨੂੰ ਕੀ ਦਿੱਤਾ ਰੱਬ ਨੇ। ਸਬਦੇ ਸਾਂ ਰਖਾਈ ਲਾਏ ਗੁਣ ਕੇ ਛੇਕੇ ਵਿੱਚ ਹੈ ਹੋਏ ਹਲਾਲ। ਹੁਣ ਹਲਾਲ ਹੋਇਆ। ਹਲਾਲ ਕੀ? ਜਿਹੜਾ ਹੱਕ ਸੱਚ ਤੇ ਆ ਜਾਣਾ। ਉਹ ਹਲਾਲ ਨਹੀਂ ਕਿ ਕਿਸੇ ਜਾਨਵਰ ਨੂੰ ਜਿਬਾ ਕਰਨਾ, ਲੱਗੇ ਹੱਕ ਜਾਏ। ਹੁਣ ਉਹ ਸੱਚੇ ਨਾਲ ਲੱਗ ਗਿਆ। ਹੁਣ ਉਹ ਸੱਚ ਨੇ ਅੰਦਰੋਂ ਜਿਹੜਾ ਲੋਹ ਵਾਲਾ ਹੀ ਝੂਠਾ ਲਹੂ ਸੀ ਉਹ ਕੱਢ ਦਿੱਤਾ। ਹੁਣ ਲੋਹੂ ਲੱਭ ਨਿਖੱਥਾ ਵੇਖ ਤਿਸਦਾ ਕੁੱਠਾ ਹੋਵੇ ਸੇ। ਹੁਣ ਸੱਚ ਨਾ ਬੰਨਿਆ, ਸੱਚ ਨਾ ਮਾਰਿਆ ਗਿਆ। ਹੁਣ ਅੰਦਰ ਪਵਿੱਤਰ ਹੋ ਗਿਆ। ਹੋਏ ਹਲਾਲ ਲੱਗੇ ਹੱਕ ਜਾਏ, ਨਾਨਕ ਦਰ ਦੀ ਦਾਰ ਸਮਾਏ। ਹੁਣ ਉਹ ਹਲਾਲ ਹੋਇਆ, ਹੁਣ ਉਹਦਾ ਦੀਦਾਰ ਹੋਇਆ, ਹੁਣ ਉਹਦੇ ਵਿੱਚ ਸਮਾਇਆ। ਜਿਹੜਾ ਸਮਾਇਆ ਹੈ ਉਹ ਕਦੀ ਨਹੀਂ ਕਹਿੰਦਾ ਕਿ ਮੈਂ ਪਹੁੰਚਿਆ ਵਾਂ, ਮੈਂ ਸਮਾਇਆ ਵਾਂ। ਜਿਹੜਾ ਕਹਿੰਦਾ ਮੈਂ ਪਹੁੰਚਿਆ, ਮੈਂ ਇੱਥੇ ਗਿਆ, ਉਹਨੂੰ ਅਲਾਹੀ ਬਣੇ ਸੋਈ ਅਜਾਣ, ਕਹੇ ਮੈਂ ਜਾਣਾ ਜਾਣਨ ਹਾਰਨਾ ਚਾਹੁੰਦਾ। ਉਹ ਅਣਜਾਣ ਹੀ ਅਣਜਾਣ ਪੁਣੇ ਵਿੱਚ ਕੱਚੇ ਧਰਨ ਚ ਲੱਗਾ ਹੋਇਆ, ਉਹ ਕੱਚੀਆਂ ਗੱਲਾਂ ਕਰ ਰਿਹਾ। ਸਮਾਇਆ ਕਹਿੰਦਾ ਨਾਨਕ ਇਲਾਹੀ ਜੋਤ ਤੀਜੇ ਜਾਮ ਵਿੱਚ ਆਪੇ ਵੇਖੈ, ਆਪੇ ਸੱਚ ਲਾਏ। ਵਾਹਿਗੁਰੂ ਅਕਾਲ ਪੁਰਖ ਆਪ ਵੇਖਦਾ ਹੈ ਔਰ ਸਾਡੇ ਅੰਦਰ ਨੂੰ ਵੇਖਦਾ ਹੈ। ਜਿਹਦੇ ਅੰਦਰ ਇੱਕ ਖਿੱਚ ਹੋਵੇ ਮੈਂ ਸੱਚ ਨਾਲ ਜੁੜਨਾ, ਜੈਸੀ ਭੂਖ ਤੈਸੀ ਕਾ ਪੂਰਕ। ਜਿਹਦੇ ਅੰਦਰ ਭੁੱਖ ਸੱਚ ਦੀ ਹੈਗੀ ਹੈ ਉਹ ਜਾਣਦਾ ਵੀ ਇਹਦੇ ਅੰਦਰ ਭੁੱਖ ਮੇਰੀ ਹੈ। ਉਹ ਫਿਰ ਉਹਨੂੰ ਲਾਉਂਦਾ ਹੈ ਆਪੇ ਵੇਖੇ ਆਪੇ ਸੱਚ ਲਾਏ। ਉਹ ਕਹਿੰਦਾ ਮੈਂ ਨਹੀਂ ਲੱਗਾ, ਉਸ ਵਾਹਿਗੁਰੂ ਨੇ ਕਿਰਪਾ ਕੀਤੀ ਏ, ਉਹਨੇ ਮੈਨੂੰ ਆਪਣੇ ਲੜ ਨਾਲ ਲਾ ਲਿਆ। ਜਿਹਨੂੰ ਉਹਨੇ ਆਪਣੇ ਲੜ ਨਾਲ ਲਾ ਲਿਆ ਉਹਦੇ ਇਹ ਲੋਕ ਸੁਖੀ ਏ, ਪਰ ਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਸੰਖੇਪ ਵਿੱਚ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ। ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਕੁਰਤਮ ਪੈਰਦਾਸ ਜਿਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰਬਾਨੀ ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਏ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਿਸ਼ਰਿਆਇਤ ਦੇਖ ਤੇ ਫਤਿਹ ਬ੍ਰਿਤ ਕੀ ਪਾਏ ਪਾਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਨਿਸ਼ਨਾਂ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕੋਰ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ
ਔਲਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਤਨ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚੌਥੇ ਸਵਰੂਪ। ਮਹਾਰਾਜ ਜੀ ਅੱਜ ਆਪ ਜੀ ਦਾ ਜੋਤੀ ਜੋਤ ਦਿਵਸ ਸਿੱਖ ਗੁਰਦੁਆਰਾ ਸਨਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਬੇਅੰਤ ਸੰਗਤਾਂ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋ ਕਰੋ ਨਾਮ ਦਾਲ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ, ਮਹਾਰਾਜ ਜੀ ਸਿਰ ਤੇ ਹੱਥ ਰੱਖਣਾ, ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੁਕਤਾ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ, ਕਿਰਪਾ ਕਰਨੀ ਮਹਾਰਾਜ ਜੀ, ਸੇਵਕਾਂ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਇਆ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਛਕਿਆ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

0: ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਹਮ ਆਵ ਗੁਣ ਭਰੇ।

0: ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਰਹਿਮਤ ਹੋਈ ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ। ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਉਹਨਾਂ ਦੀ ਰਸਨਾ ਤੇ ਸਰਵਣ ਕੀਤੇ ਅਰਦਾਸ ਵਿੱਚ ਸ਼ਾਮਲ ਹੋਏ ਹੋ। ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰੂ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ, ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ ਤੇ ਮਨਾਇਆ ਜਾ ਰਿਹਾ। ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਹਾਜ਼ਰੀਆਂ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਦੂਸਰੀ ਬੇਨਤੀ, 17 ਸਪਤੰਬਰ ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਹੈ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 18, 19, 20 ਸਪਤੰਬਰ ਨੂੰ ਇਸ ਵੀਕ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਬਟਾਲਾ ਸਾਹਿਬ ਨਿਵਾਸੀ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਗੁਰੂ ਘਰ ਦੇ ਵਿੱਚ ਸੈਨ ਹੋਜ਼ੇ ਵਿੱਚ ਆਰੰਭ ਹੋਣਗੇ। 18 ਨੂੰ 20 ਨੂੰ ਭੋਗ ਪੈਣਗੇ, 3 ਦਿਨ ਸਮਾਗਮ ਚੱਲਣਗੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਵੱਧ ਚੜ੍ਹ

0: ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਆ ਰਿਹਾ। 26 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਗੁਰੂ ਘਰ ਦੀਆਂ 2 ਬਿਲਡਿੰਗਾਂ ਨੌਰਥ ਹਾਲ ਅਤੇ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ, ਆਪਣੀ ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਖੁਸ਼ੀਆਂ ਵਾਲਾ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਜੀਓ। ਗੁਰੂ ਕੇ ਲੰਗਰ ਤਿਆਰ ਨੇ ਸਾਕੇ ਦਾਨ ਦੀ ਕਿਰਪਾਲਤਾ ਕਰਨੀ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਲੜੀਵਾਰ ਸਹਿਜ ਪਾਠ ਜੋ ਰੋਜ਼ਾਨਾ ਆਪ ਜੀ ਨੂੰ ਸਰਵਣ ਕਰਵਾਉਂਦੇ ਨੇ। 10 ਵਜੇ ਤੱਕ ਪਾਠ ਆਪ ਸੰਗਤਾਂ ਨੂੰ ਸਰਵਣ ਕਰਵਾਉਣਗੇ। ਉਸ ਤੋਂ ਬਾਅਦ ਸਪੈਸ਼ਲ ਕੀਰਤਨ 10 ਵਜੇ ਤੋਂ ਲੈ ਕੇ 11 ਵਜੇ ਤੱਕ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੱਜ ਜੋਤੀ ਜੋਤ ਦਿਹਾੜੇ ਦੇ ਸੰਬੰਧ ਵਿੱਚ ਇਹ ਕੀਰਤਨ ਰੱਖੇ ਗਏ ਨੇ। ਉਹ ਆਪ ਸਾਨੂੰ 11 ਵਜੇ ਤੱਕ ਕੀਰਤਨ ਸਰਵਣ ਕਰਵਾਉਣਗੇ। ਜਿਨ੍ਹਾਂ ਕੋਲ ਸਮਾਂ ਜ਼ਰੂਰ ਪਹੁੰਚ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਸੀਸ ਪ੍ਰਾਪਤ ਕਰੀਏ ਜੀਓ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1148 ਅੰਗ ਤੋਂ ਸ੍ਰੀ ਸਹਿਜ ਪਾਠ ਆਪਾਂ ਪ੍ਰਾਰੰਭ ਕਰਨੇ ਹਨ। ਆਪ ਸੂ ਸੰਗਤਾਂ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ ਜੀ। 1148 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰਹਿਣ ਧਿਆਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ

ਆਉ ਆਪੇ ਪਰਖੇ ਪਰਖਣ ਹਾਰੈ ਬਹੁਰ ਸੂਲਾਕ ਨ ਹੋਈ ਜਿਨ ਕੋ ਨਦਰ ਭਈ ਗੁਰ ਮੇਲੇ ਪ੍ਰਭ ਭਾਣਾ ਸਚ ਸੋਈ ਪੌਣ ਪਾਣੀ ਬੈ ਸੰਤਰ ਰੋਗੀ ਰੋਗੀ ਧਰਤ ਸੁਭੋਗੀ ਮਾਤ ਪਿਤਾ ਮਾਇਆ ਦੇਹ ਸਿਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸੁਨਦਿਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖਟ ਦਰਸ਼ਨ ਭੇਖ ਧਾਰੀ ਨਾਨਾ ਹਠੀ ਅਨੇਕਾ ਭੇਦ ਕਤੇਬ ਕਰਹਿ ਕਹਿ ਬਪੁਰੇ ਨਹਿ ਬੂਝੈ ਇਕ ਏਕਾ ਮਿੱਠ ਰਸ ਖਾਏ ਸੁਰੋਗ ਭਰੀ ਜੈ ਕੰਦ ਮੂਲ ਸੁਖ ਨਾਹੀ ਨਾਮ ਵਿਸਾਰ ਚੱਲੈ ਅਨਮਾਰਗ ਅੰਤਕਾਲ ਪਛੁਤਾਈ ਤੀਰਥ ਭਰਮੈ ਰੋਗ ਨ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਿਧਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਭਇਆ ਗੁਰਮੁਖ ਸਾਚਾ ਸਬਦ ਸਲਾਹ ਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅਨਦਿਨ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਿਆ ਪੈਰੋ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਨ ਕਰਤੈ ਇੱਕ ਚਲ ਤੂੰ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਭੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾਇਆ

ਪਾਦ ਪੜਨ ਪਠਾਇਆ, ਲੈ ਪਾਟੀ ਪਾਧੇ ਕਹਿ ਆਇਆ, ਨਾਮ ਬਿਨਾ ਨਹਿ ਪੜੂੰ ਅਚਾਰ, ਮੇਰੀ ਪਟਿਆ ਲਿਖ ਦੇਹੂ ਗੋਬਿੰਦ ਮੁਰਾਰ। ਪੁੱਤਰ ਪ੍ਰਹਲਾਦ ਸਿਉ ਕਹਿਆ ਮਾਏ, ਪਰ ਵਿਰਤ ਨਾ ਪੜਹੂ ਰਹੀ ਸਮਝਾਏ, ਨਿਰਭਉ ਦਾਤਾ ਹਰ ਜੀਉ ਮੇਰੇ ਨਾਲ, ਜੇ ਹਰ ਛੋਡੋ ਤਉ ਕੁਲ ਲਾਗੈ ਗਾਲ। ਪ੍ਰਹਲਾਦ ਸਭ ਚਾਟੜੇ ਵਿਗਾਰੇ, ਹਮਾਰਾ

ਕਹਿਤ ਰਹੇ ਝੱਕ ਮਾਰ। ਭਗਤ ਜਨਾ ਕੀ ਪਤ ਰਾਖੈ ਸੂਈ, ਕੀਤੇ ਕਹਿ ਕਹਿਐ ਕਿਆ ਹੋਈ। ਕਿਰਤ ਸੰਜੋਗੀ ਦੈਤ ਰਾਜ ਚਲਾਇਆ, ਹਰ ਨਾ ਬੂਝੈ ਤਿਨ ਆਪ ਭੁਲਾਇਆ। ਪੁੱਤਰ ਪ੍ਰਹਿਲਾਦ ਸਿਉ ਵਾਦ ਰਚਾਇਆ,

ਵਧਾਈ ਆਪਣੇ ਸੇਵਕਾਉ ਦੇ ਵਡਿਆਈ ਜੰਮਣ ਮਰਨਾ ਮੋਹ ਉਪਾਇਆ ਆਵਣ ਜਾਣਾ ਕਰਤੈ ਲਿਖ ਪਾਇਆ।

ਭਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨ ਦਰਗਹਿ ਮਿਲੈ ਸਜਾਏ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪਰਵਾਨ ਜਿਨੀ ਹਰ ਸਿਉ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤੈ ਆਪਣਾ ਰੂਪ ਦਿਖਾਇਆ ਪਹਿਰੋ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਨ ਬੁਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨੈ ਸਮਾਈ ਹਰ ਜੀਉ ਕਿਰਪਾ ਕਰੋ ਮੇਰੇ ਪਿਆਰੇ ਅਣ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੀ ਰਹਾਉ ਸੰਤ ਜਨਾ ਕਉ ਜਮ ਜੋਹੇ ਨਾ ਸਕੈ ਰੱਤੀ ਅੰਚ ਦੁਖ ਨਾ ਲਾਈ ਆਪ ਤਰੈ ਸਗਲੇ ਕੁਲ ਤਾਰੈ।

ਪੁਰੇ ਕਾਜਾ। ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਤਿਸ ਸਾ ਲਾਹੀ ਜਿਸ ਹਰ ਧਨ ਰਾਸ, ਸੋ ਵਡ ਭਾਗੀ ਜਿਸ ਗੁਰਮਸਤਕ ਹਾਥ ਰਹਾਉ। ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ। ਜਿਸ ਨਾਮ ਹਿਰਦੈ ਸੋ ਸੀਤਲ ਹੁਆ, ਨਾਮ ਬਿਨਾ ਤ੍ਰਿਗ ਜੀਵਨ।

ਰਾਜ ਰਹਾਉ। ਮਿਸਮਿਲ ਤਾਮਸ ਭਰਮ ਕਦੂਰੀ, ਭਾਖ ਲੇ ਪੰਚੈ ਹੋਏ ਸਬੂਰੀ। ਹਿੰਦੂ ਤੁਰਕ ਕਾ ਸਾਹਿਬ ਏਕ, ਕਹਿ ਕਰੈ ਮੁੱਲਾ ਕਹਿ ਕਰੈ ਸੇਕ। ਕਹਿ ਕਬੀਰ ਹੋ ਭਇਆ ਦੀਵਾਨਾ, ਮੁਸ ਮੁਸ ਮਨੁਆ ਸਹਿਜ ਸਮਾਨਾ। ਗੰਗਾ ਕੈ ਸੰਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਤ ਹੈ ਨਾ ਜਾਈ। ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲਾਉਣਾ ਜਾਨਾ। ਜਹੋ ਬੌਰਾ ਤੋ ਰਾਮ ਤੋਰਾ, ਲੋਗ ਮਰਮ ਕਹਿ ਜਾਨੈ ਮੂਰਾ। ਰਹਾਉ ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਨਹੀਂ ਫਲ ਸੇਵਾ। ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਹਿ ਸੁਖ ਪਾਵੋ। ਲੋਕ ਕਹਿ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਉਲਟ ਜਾਤ ਕੁਲ ਦੋ ਬਿਸਾਰੀ, ਸੁਨ ਸਹਿਜ ਮੈਂ ਬੁਣਤ ਹਮਾਰੀ। ਹਮਰਾ ਝਗੜਾ ਰਹਾ ਨ ਕੂ, ਪੰਡਿਤ ਮੁੱਲਾ ਛਾਡੇ ਦੋ। ਰਹਾਉ ਬੁਨ ਬੁਨ ਆਪ ਆਪ ਪਹਿਰਾਵੋ, ਜਹਿ ਨਹੀਂ ਆਪ ਤਹਾਂ ਹੋਏ ਗਾਵੋ। ਪੰਡਿਤ ਮੁੱਲਾ ਜੋ ਲਿਖ ਦੀਆ, ਛਾੜ ਚਲੇ ਹਮ ਕਛੂ ਨ ਲੀਆ। ਹਿਰਦੈ ਇਖਲਾਸ ਨਿਰਖਲੇ ਮੀਰਾ, ਆਪ ਖੋਜ ਖੋਜ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਘਰਾਂ ਵਿੱਚ ਬੈਠ ਕੇ ਪਿਆਰ ਸਹਿਤਨਿਤਾ ਪ੍ਰਤੀ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਬਾਣੀ ਦੇ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਨੇ, ਬਖਸ਼ ਲੈਣਗੇ। ਆਓ ਹੁਣ ਜੋ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ, ਸੋ ਉਸ ਦੇ ਸੰਬੰਧ ਅੰਦਰ ਵਿਸ਼ੇਸ਼ ਕੀਰਤਨ ਹਾਜ਼ਰੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ ਭਰੇਗਾ। ਪਿਆਰ ਸਰ ਸਰਵਣ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।
1: ਸਹਿਜ ਪਾਠ ਆਰੰਭ ਕਰਨਾ ਤੇ ਪਰਿਵਾਰ ਆ ਗਿਆ ਦੋ ਨੰਬਰ ਗੱਲ।
0: ਚਲੋ ਧੰਨ ਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਨਾਓ ਵੀ ਵਿਲ ਡੂ ਦਾ ਪਹਿਲਾ ਸੈਰੇਮਨੀ। ਆਈ ਰਿਕੁਐਸਟ ਸਰਦਾਰ ਗੁਰਦੇਵ ਸਿੰਘ ਜੀ ਸਰੋਤਾ ਟੂ ਦੈਟ ਪਹਿਲਾ ਸੈਰੇਮਨੀ ਨਾਓ।

ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਇਹ ਬਹੁਤ ਵੱਡਾ ਸਮਾਂ ਹੁੰਦਾ ਹੈ, ਬੜੀ ਵੱਡੀ ਦਾਤ ਹੁੰਦੀ ਹੈ ਜਦੋਂ ਦੋਵਾਂ ਪਰਿਵਾਰਾਂ ਨੂੰ ਸੰਯੋਗ ਪ੍ਰਗਟ ਹੁੰਦੇ ਹਨ ਬੱਚੇ ਬੱਚੀ ਦੇ, ਅਤੇ ਦੋਵੇਂ ਪਰਿਵਾਰ ਆਪਸ 'ਚ ਮਿਲਦੇ ਹਨ ਅਤੇ ਕਿੰਨੇ ਹੀ ਰਿਸ਼ਤੇਦਾਰ ਨਾਲ ਜੁੜ ਜਾਂਦੇ ਹਨ। ਜਦੋਂ ਘਰ ਵਿੱਚ ਬੱਚਾ ਜਨਮ ਲੈਂਦਾ ਹੈ ਉਦੋਂ ਤੋਂ ਹੀ ਬੱਚਾ ਬੱਚੀ ਪਰਿਵਾਰਾਂ ਦੇ ਮਨਾਂ ਵਿੱਚ ਇਸ ਸਮੇਂ ਦੀ ਉਡੀਕ ਰਹਿੰਦੀ ਹੈ। 25-30 ਸਾਲ ਤੱਕ ਉਡੀਕ ਕਰਦੇ ਹਨ ਅਤੇ ਉਹ ਸਮਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੋਹਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਆਪ ਦੋਹਾਂ ਪਰਿਵਾਰਾਂ ਨੂੰ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਨਾਲ ਆਪ ਸੰਗਤਾਂ

0: ਚਰਨਾਂ ਵਿੱਚ ਹੱਥ ਜੋੜ ਬਿਨੇ ਬੇਨਤੀ ਹੈ।
1: ਮੈਂ ਕਰ ਦੇਣਾ
0: ਕੁਝ ਕੁ ਜਿਹੜੀਆਂ ਬੇਨਤੀਆਂ ਹਨ ਉਹ ਸਕੱਤਰ ਸਾਹਿਬ ਜੀ ਆਪ ਜੀ ਨੂੰ ਕਰਨੀ ਚਾਹੁੰਦੇ ਹਨ, ਉਹਨਾਂ ਪਾਸੋਂ ਆਪ ਜੀ ਸਰਵਣ ਕਰੋ, ਉਸ ਤੋਂ ਬਾਅਦ ਸਲੋਕ ਪੜ੍ਹ ਕੇ ਤੇ ਆਪਾਂ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਜੀ।
2: ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਘਰੇ ਚਿਤ ਲਾਏ, ਮਨ ਚ ਨਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਬੜੇ ਖੁਸ਼ੀਆਂ ਭਰੇ ਮੌਕੇ ਤੇ ਜਦੋਂ ਅਨੰਦ ਕਾਰਜ ਰਸਮ ਸੰਪੂਰਨ ਹੋਈ ਹੈ ਉਸ ਦੇ ਵਿੱਚ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ। ਪ੍ਰੋਗਰਾਮ ਵਿਆਹ ਦਾ ਚੱਲਦਾ ਰਹਿਣਾ ਪਰ ਉਸ ਦੇ ਵਿਚਕਾਰ ਸੇਵਾ ਦਾ ਪ੍ਰੋਗਰਾਮ ਆਪਾਂ ਕਰਨ ਲੱਗੇ ਹਾਂ, ਕਿਉਂਕਿ ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਹਿੱਸੇ ਨੇ। ਗੁਰੂ ਸਾਹਿਬ ਨੇ ਸਾਨੂੰ ਦਸਵੰਧ ਕੱਢਣ ਲਈ ਸਾਰੇ ਸਭ ਨੂੰ ਸਦੀਆਂ ਤੋਂ, ਜਦ ਤੋਂ ਸਾਡਾ ਸਿੱਖ ਧਰਮ ਬਣਿਆ ਉਦੋਂ ਤੋਂ ਸ਼ੁਰੂ ਆ, ਸਾਰੀਆਂ ਹਮੇਸ਼ਾ ਹਰ ਨਾਨਕ ਗੁਰੂ ਨਾਨਕ ਨਾਮ ਨੇਵਾ ਜਿਹੜਾ ਦਸਵੰਧ ਕੱਢਦਾ ਆਪਣੇ ਕਮਾਈ ਚੋਂ, ਜਿੱਥੇ ਉਹਨਾਂ ਨੂੰ ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ, ਤਿੰਨ ਸੁਨਹਿਰੀ ਅਸੂਲ ਦਿੱਤੇ ਨੇ, ਉੱਥੇ ਵੰਡ ਕੇ ਛਕਣ ਦੇ ਵਿੱਚ ਇਹ ਦਸਵੰਧ ਆ ਜਾਂਦੀ ਹੈ। ਅਤੇ ਸਾਡੇ ਪ੍ਰੋਜੈਕਟ ਦੋ ਚੱਲ ਰਹੇ ਨੇ, ਐਸੇ ਨੌਰਥ ਅਤੇ ਸਾਊਥ ਹਾਲ ਦੋ ਸਟੋਰੀ ਬਣ ਰਹੀਆਂ ਨੇ ਉੱਥੇ। ਉਸ ਵਾਸਤੇ ਹਰ ਵਿਆਹ ਦੇ ਵਿੱਚ ਸਾਡੀ ਡਿਊਟੀ ਲੱਗੀ ਆ ਕਿ ਅਸੀਂ ਇਹ ਅਪੀਲ ਕਰੀਏ ਅਤੇ ਜਿੰਨੀ ਵੀ ਮਾਇਆ ਹੈ ਕਿਸੇ ਨੇ $5, $10 ਜਾਂ $20 ਜਾਂ ਕੋਈ 100 ਵੀ ਦੇ ਜਾਂਦੇ ਨੇ, ਕੋਈ 200 ਵੀ ਦੇ ਜਾਂਦਾ, ਉਹ ਸਾਰੀ ਰਸੀਦ ਜਿਹੜੀ ਆ ਉਹਦਾ ਨਾਂ ਲਿਖਿਆ ਹੁੰਦਾ ਸੰਗਤ ਵੱਲੋਂ, ਅਤੇ ਉਹ ਸਾਰੇ ਥੱਲੇ ਲਿਖਿਆ ਹੁੰਦਾ ਫਾਰ ਬਿਲਡਿੰਗ ਫੰਡ। ਸੋ ਉਹ ਫੰਡ ਜਿਹੜਾ ਹੈ ਕਰਨ ਲਈ ਸ਼ਬਦ ਪੜਿਆ ਜਾਂਦਾ ਨਾਲ, ਸਤਿਗੁਰੂ ਕੀ ਸੇਵਾ ਸਫਲ ਆ ਜੇ ਕੋਈ ਕਰੇ ਜਿੱਤ ਲਾਏ, ਉਸ ਦੇ ਵਿੱਚ ਵਿੱਚ ਉਸ ਤੋਂ ਬਾਅਦ ਫਿਰ ਜਦੋਂ ਸਾਰਾ ਸ਼ਬਦ ਪੜ੍ਹ ਹੋ ਗਿਆ ਆਪ ਜੀ ਨੇ ਫੰਡ ਉਹਦੇ ਵਿੱਚ ਪਾ ਦਿੱਤਾ ਬਾਕਸ ਦੇ ਵਿੱਚ, ਅਤੇ ਉਸ ਵੇਲੇ ਫਿਰ ਆਪਾਂ ਸਲੋਕ ਪੜ੍ਹਾਂਗੇ, ਫਿਰ ਅਰਦਾਸ ਹੋਵੇਗੀ ਅਤੇ ਫਿਰ ਬਾਕੀ ਪ੍ਰੋਗਰਾਮ ਇੰਗਲਿਸ਼ ਦੇ ਵਿੱਚ। ਵੀ ਆਰ ਡੂਇੰਗ ਟੂ ਡੂ ਸਮ ਸਰਵਿਸ ਟੂ ਦਾ ਕਮਿਊਨਿਟੀ, ਬਿਕੋਜ ਬਿਲਡਿੰਗ ਗੁਰਦੁਆਰਾ ਇਜ਼ ਆਲ ਪਾਰਟ ਆਫ ਸਰਵਿਸ ਟੂ ਦਾ ਕਮਿਊਨਿਟੀ, ਐਂਡ ਇਨ ਦੈਟ ਪਾਰਟ ਵੀ ਆਲਵੇਜ਼ ਹੈਵ ਏ ਸਿੰਗਿੰਗ ਆਫ ਏ ਹੋਲੀ ਹਿਮ ਫਾਰ ਦੈਟ ਪਰਪਸ ਸੈਪਰੇਟਲੀ। ਦੈਨ ਡਿਊਰਿੰਗ ਦੈਟ ਪੀਪਲ ਡਿਊਰਿੰਗ ਦੈਟ ਟਾਈਮ ਪੀਪਲ ਡੋਨੇਟ ਵਟ ਐਵਰ ਦੇ ਕੈਨ, ਐਂਡ ਦੈਟ ਗੋਜ਼ ਟੂ ਦੈਟ ਪ੍ਰੋਜੈਕਟ ਦੈਟ ਵੀ ਹੈਵ ਇਨ ਹੈਂਡ, ਦ ਬਿਲਡਿੰਗ ਆਫ ਟੂ ਸਟੋਰੀਜ਼ ਇਨ ਦਾ ਨੌਰਥ ਐਂਡ ਸਾਊਥ ਹਾਲ। ਸੋ ਆਈ ਐਪਰੀਸ਼ੀਏਟ ਆਲ ਦ ਯੋਰ ਫੰਡਿੰਗ ਦੈਟ ਯੂ ਕੈਨ ਡੂ ਐਟ ਦਿਸ ਟਾਈਮ। ਸੋ ਲੈਟ ਸਟਾਰਟ ਦੈਟ, ਆਓ ਆਪਾਂ ਸ਼ੁਰੂ ਕਰੀਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਗੁਰੂ ਕਰੇ ਜਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਵੇਂ ਵਿੱਚੋਂ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ,
0: ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਸਤਿਗੁਰ

0: Infatti,
1: la khushiyan paashanya je satgur nazar kare nem ke khar naam de mera man tan sheetal hoye mudhi khushiyan te mangan par samay te jadon anand kar ji rasam sampurn hoyi hai us samay mukti haazri par ke bakshanari param sakar jo sa sang jiyo aao guran di bakshi hoyi fateh sanje karan di kripalta karni sabne ji ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਰ ਨੌਨ ਪੰਜਾਬੀ ਸਪੀਕਰਸ ਦਿਸ ਦਾ ਗ੍ਰੀਟਿੰਗ ਇਨ ਦਾ ਸਿੱਖ ਗੁਰਦੁਆਰਸ ਆਲ ਦਾ ਟਾਈਮ ਇਟ ਡਜ਼ ਨੋਟ ਮੈਟਰ ਇਟਸ ਮੋਰਨਿੰਗ ਟਾਈਮ ਨੂਨ ਨਾਈਟ ਵਟ ਐਵਰ ਇਟਸ ਦਾ ਸੇਮ ਗ੍ਰੀਟਿੰਗ ਇਨ ਦਾ ਸਿੱਖ ਗੁਰਦੁਆਰਸ ਇਟਸ ਲਾਈਕ ਦਿਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਜੂਨ ਚੌਥ ਸਪੁੱਤਰ ਸ਼੍ਰੀ ਯੂ ਚਿੰਨ ਚੌ ਦੇ ਆਨੰਦ ਕਾਰਜ ਨਾਲ ਉਹਨਾਂ ਦੀ ਮਾਤਾ ਦਾ ਨਾਂ ਹੈ ਜੀ ਜੂਨ ਲੀ ਚੌ ਉਹਨਾਂ ਦੇ ਆਨੰਦ ਕਾਰਜ ਹੋਏ ਨੇ ਬੱਚੀ ਜਸਜੀਤ ਕੌਰ ਧਨੋਤਾ ਨਾਲ ਜੋ ਸਪੁੱਤਰੀ ਹੈ ਸਰ ਗੁਰਦੇਵ ਸਿੰਘ ਧਨੋਤਾ ਅਤੇ ਬੀਬੀ ਰਵਿੰਦਰ ਕੌਰ ਦੀ ਸੋ ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਜੋੜੀ ਨੂੰ ਆਪਣੇ ਵੱਲੋਂ ਅਤੇ ਇੱਥੋਂ ਦੇ ਸਮੂਹ ਸੇਵਾਦਾਰਾਂ ਪ੍ਰਬੰਧਕਾਂ ਵੱਲੋਂ ਆਈ ਸੰਗਤ ਵੱਲੋਂ ਲੱਖ ਲੱਖ ਵਧਾਈ ਦਿੰਦਾ ਉੱਥੇ ਉਹਨਾਂ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਸਭ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਹੁਣ ਮੈਂ ਫਿਰ ਸਵਿੱਚ ਕਰਨ ਲੱਗਾ ਇੰਗਲਿਸ਼ ਵਾਲੇ ਪਾਸੇ ਨੂੰ ਜੀ ਇਟਸ ਵੈਰੀ ਆਸਪੀਸ਼ੀਅਸ ਓਕੇਜ਼ਨ ਵੈਨ ਦਾ ਮੈਰਿਜ ਸੈਰੇਮਨੀ ਆਫ ਜੋ ਜੂਨ 6 and Jasjit Kaur Tirota was completed with the blessing of Guru Granth Sahib according to Sikh Rath Murjada. At this occasion, I congratulate the couple, their parents, their relatives, their friends on both sides. And I pray to God, to Vaheguru, to keep this couple together forever. In Gurbani it says, Jodi Jeeva Jag Charte Hari means they live together forever and forever. Also, I pray to Vaheguru to give them all the happinesses of a married life. And with that, I'm going to tell the couple, you both have taken a vow. You would ask me, what? You are talking about man? Vow without speaking, by taking four rounds around Guru Granth Sahib, you have taken the vows to stay together in this life. That's the meaning of the four rounds, the gestures, four prakarmas you have taken. So make sure you remember that part. And we are going to honor you for getting married in front of Guru Granth Sahib in the presence of the congregation. And I request Bhai Safar Navjit Singh Ji to do that ceremony of giving you the honors of honor, we call them surapaus, in the presence of the congregation in front of Guru Granth Sahib Ji. It can happen when you are both sitting or you want to stand, that's your choice. Sitting? Okay. ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਆਮ ਵੈਰੀ ਥੈਂਕਫੁਲ ਟੂ ਭਾਈ ਸਾਹਿਬ ਹਰ ਨਮਰੀਤ ਸਿੰਘ ਜੀ ਟੂ ਡੂ ਦੈਟ ਸੈਰੇਮਨੀ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਹੁਣ ਮੈਂ ਪੰਜਾਬੀ 'ਚ ਧੰਨਵਾਦ ਕਰਦੇ ਹਾਂ ਸਾਡੇ ਕੀਰਤਨ ਜਥੇ ਦਾ ਭਾਈ ਸਾਹਿਬ ਲਾਖਣ ਸਿੰਘ ਜੀ ਅਤੇ ਉਹਨਾਂ ਦੇ ਕੀਰਤਨ ਜਥੇ ਦਾ ਜਿਨ੍ਹਾਂ ਨੇ ਸਾਨੂੰ ਬੜਾ ਹੀ ਢੁੱਕਵਾਂ ਕੀਰਤਨ ਸਰਵਣ ਕਰਾ ਨਾਲ ਉਹਨਾਂ ਨੇ ਸਤਿਗੁਰੂ ਕੀ ਸੇਵਾ ਸਫਲ ਆ ਜੇ ਕਰ ਜਿੱਤ ਲਾਏ ਮਨ ਚਿੰਨਿਆ ਫਲ ਪਾਵਣਾ ਹੋਵੇ ਵਿੱਚੋਂ ਜਾਏਦਾ ਸ਼ਬਦ ਦੀ ਸਰਵਣ ਕਰਵਾ ਕੇ ਬਿਲਡਿੰਗ ਫੰਡ ਲਈ ਉਹਦੇ ਵਿੱਚ ਹਿੱਸਾ ਪਾਇਆ ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬਿਲਡਿੰਗ ਫੰਡ ਦੇ ਵਾਸਤੇ ਮਾਇਆ ਪਾਈ ਹੈਗੀ ਆ ਸਭ ਦੀ ਮਾਇਆ ਗੁਰੂ ਸਫਲ ਕਰੇ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਦਾ ਰਹੇ ਜੀ ਅਤੇ ਧੰਨਵਾਦ ਹੈ ਭਾਈ ਸਾਹਿਬ ਨਵਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਰੀ ਮਰਿਆਦਾ ਜੋ ਸੀ ਉਹ ਗੁਰਮਤਿ ਅਨੁਸਾਰ ਕਰਾ ਕੇ ਗੁਰਬਾਣੀ ਸਾਨੂੰ ਸ਼ੁੱਧ ਸਰਵਣ ਕਰਵਾਈ ਹੈਗੀ ਆ ਸਾਰਾ ਕੁਛ ਕੀਤਾ, ਸੋ ਉਹਨਾਂ ਦਾ ਹਾਰਦਿਕ ਧੰਨਵਾਦ। ਧੰਨਵਾਦ ਸਾਡੇ ਆਟੋਵਿਜ਼ਨ ਰੂਮ ਦਾ ਜਿਹੜੇ ਲੀਡਰ ਹੈਗੇ ਭਾਈ ਸਾਹਿਬ ਓਂਕਾਰ ਸਿੰਘ ਸੰਘਾ ਤੋਂ, ਉਸਦੀ ਟੀਮ ਦਾ ਜਿਹੜੇ ਸਾਰਾ ਡਿਸਪਲੇ ਕਰ ਰਹੇ ਸਨ ਇੱਥੇ। ਅਤੇ ਨਾਲ ਜੇ ਕਿਸੇ ਨੇ ਪਾਸਵਰਡ ਲਿਆ ਹੋਵੇ ਤਾਂ ਉਹ ਦੂਜੀ ਕੰਟਰੀ 'ਚ ਵੀ ਦੇਖ ਸਕਦੇ ਲਾਈਵ। ਸੋ ਹੁਣ ਇੰਗਲਿਸ਼ ਵਿੱਚ ਮੈਂ ਕਰ ਦੂੰਗਾ ਥੋੜ੍ਹਾ ਉਹਨਾਂ ਨੂੰ ਧੰਨਵਾਦ। ਸੋ ਆਈ ਥੈਂਕ ਯੂ ਆਲ ਔਨ ਬਿਹਾਫ ਆਫ ਮਾਈਸੈਲਫ ਐਂਡ ਔਨ ਬਿਹਾਫ ਆਫ ਦਾ ਬੋਥ ਫੈਮਿਲੀਜ਼ ਫਾਰ ਯੂ ਕਮਿੰਗ ਹੀਅਰ ਟੂਡੇ ਟੂ ਬਿਕਮ ਏ ਪਾਰਟ ਆਫ ਦਾ ਮੈਰਿਜ ਸੈਰੇਮਨੀ ਐਂਡ ਯੂ ਵਿਲ ਨਾਟ ਓਨਲੀ ਅ ਪਾਰਟ ਆਫ ਦਾ ਮੈਰਿਜ ਸੈਰੇਮਨੀ ਬਟ ਯੂ ਆਰ ਆਲਸੋ ਪਾਰਟ ਆਫ ਦਾ ਕੰਗ੍ਰੀਗੇਸ਼ਨ ਦੈਟਸ ਈਵਨ ਬੈਟਰ ਦੈਨ ਐਨੀਥਿੰਗ ਐਲਸ ਬਿਕੋਜ ਕੰਗ੍ਰੀਗੇਸ਼ਨ ਇਜ਼ ਦਾ ਹਾਈਐਸਟ considered in Sikhism. So, I hope you enjoyed the ceremony. We tried our best. If I made any mistake, let me know so that I can correct that in future. We learn from mistakes. That's what I know. If we don't make mistakes, we never learn then. That's why mistakes sometimes happen, but sometimes don't happen. So, let me know what mistake I did so that I can correct that. Also, hope you enjoyed the ceremony and you will be coming to Sri Gurdwara in future to visit it anytime you want during the working hours. And nobody will ask you any question when you are visiting Sri Gurdwara. I guarantee that part with the grace of Vaheguru, because that's the way we are. We have open doors for all people from all sides, from all nations. That's what we have in our religion. We respect all the religions, no matter what religions you believe in, but we respect every religion, including your religion also. That's what we are taught. That's what we have from our Gurbani, from Guru Granth Sahib. That's what we should be preaching and doing it, and that's what we are doing. So now let's do the second part. I would request the parents from each side to do that part. Haanji, second kar lo ji, fir baki de nagar haaj kar lenge. You call it second, I call it a kind of gift part. Whatever you want to give to them now, only the parents can do that part and other guests can do it in the lunch hall. So please receive the Kram Prashad, the sweet pudding. It's a blessing of God also. After you receive that, and you can go to a lunch hall to take the lunch provided by the family. And it's so gracious of them that they are providing lunch to the whole congregation. I am thankful to them also. I am thankful to few more people. Our pre-marriage counseling team is doing a great job. They do it free class for the couples who are going to get married. Class is given on the first Saturday at 3 p.m. It's the choice of the couple. They can come personally to attend the class, or they can do it on Zoom. They can call Arun Singh, Sardar Arun Singh. He is in charge of that group, and they are doing excellent job. People all over the world attend that class on Zoom. It's called pre-marriage counseling. Why I'm telling you, it's pre, number one. Number two, you will know what to do when you are getting married. And you will be feeling comfortable. That's the most important part, to be comfortable during the ceremony. Then you feel more happy when you are comfortable. So I'm also thankful to two members of our management committee, Sardar Sohan Singh Srota and Sardar Kripal Singh Atwar. They become part of the planning with the couple. They start helping them a couple of weeks before the ceremony. I'm thankful to our head priest, Sri Gura Sahib, head priest Sahib Mahendra Singh Bajwa, who is recovering from a sickness, and I pray him the happy and quick recovery. He is also doing his part all the time. Once again, congratulations to all of you at this auspicious occasion. Anybody wants to come and say any word to congratulate the couple? I'm very gently and nicely asking the young people, please don't be afraid of the podium. Become part of it. And you are going to be our public persons, and public people have to speak at the podiums many, many times, many times a day. So make that thing happen. We need to go politically also in the open for state assemblies, for members of the, you know, house, for the becoming the Senate members. You have to think about that now. And that needs a very nice speech from each one of you. So make sure, I'm telling the young boys and young girls, please get that art of doing public speaking. I'm happy the schools have started this already. And they are having debates, and they are asking projects, they are doing all the things very nicely now. But our community has to think about that and start. So, bahut bahut dhanwad ji saryan da. Je nahi koi badhai aake dena mangda, te main phir ek wari badhai keh dena haan ji. Te naal tusi mainu seva ditti. Guru di bakhsh naal main seva kar sakiyan. Te bahut bahut dhanwad tuhanda seva waste mauka den layi. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਥੇ ਖੱਪ ਪੈਂਦੇ ਖਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਖਾ ਇੱਥੇ ਅੰਦੂਪ ਤੂਪ ਕਰ ਇੱਥੇ ਦਾਸ ਤਰੀਕਾ ਮੰਦ ਖਲਾਸੀ ਭਾਣਾ ਉਹ

0: ਕਿੱਥੇ ਕਿੱਥੇ ਰੱਖਣ ਤੂੰ ਕਿੱਥੀਆਂ
1: ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ
0: ਕਿੱਥੀਆਂ ਸੁਣਦੀ ਨਾਨਕ ਅੰਤ ਨਾ ਅੰਤ।

ਨੱਕ ਮਨ ਉਦਕ ਹੈ ਕਰੀਏ ਸੁਰਾਂ ਦਾ ਸੁਤ ਕਰਮ ਖੰਡ ਕੀ ਪਾਣੀ ਜੋ ਹੈ ਹੋਰ ਨਾ ਕੋਈ ਮੈਂ ਰਾਮ ਕਿੱਥੇ ਸੀ

ਸਾਲਾਂ ਦੀ ਸਲਾ ਹੈ ਨਦੀਆਂ ਤੇ ਬਾਹਰ ਸੋਮਣਾ ਜਾਣ ਸਮੁੰਦਰ ਜਾ ਸਕਦਾ ਕੀੜੀ ਕੁੱਲ ਨਾਮਣੀ ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ ਨਾ ਅੰਤ

ਇੱਥੇ ਸਭ ਸੁਣੇ ਮੇਰਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਨਹੀਂ ਦਾ ਇੱਥੇ ਅੰਗੂਠ ਤੋਂ ਚਲਦਾ ਇਹ ਬੇਦਾਸ ਮੇਰੀ ਦਾ ਮੰਦ ਖਲਾਸੀ ਭਾਣਿਆ

ਕਾਲਾ ਜੀ ਖਲਾ ਹੈ ਇੱਥੇ ਨਦੀਆਂ ਤੇ ਬਾਹ ਕੌਣ ਸੁਣ ਨਾ ਜਾਣ ਸਮੁੰਦਰ ਚਾ ਸਰਪਾ ਕੀੜੀ ਕੁੱਲ ਨਵਾਉਣੀ ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣ

ਇੱਥੇ ਸਭ ਸੁਣੈ ਮੈਂ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਈ ਇੱਥੇ ਅੰਦੂਪ ਪੂਜਰ ਇੱਥੇ ਦਾਸ ਤੇਰੀ ਦਾ ਬੰਦ ਖਲਾਸੀ ਭਾਣ ਹੋਰ ਆਸ ਨ ਸਕੈ ਜੇਕੋ ਖਾਇ ਕੇ ਆਖਣ ਉਹ ਜਾਣੇ ਵਿਦਿਆ ਮੋਕਾ ਆਪੇ ਜਾਣੇ

ਕਰਮੀ ਕਰਮੀ ਹੋਏ ਵਿਚਾਰ ਕਰਮ ਖੰਡ ਪ੍ਰਵਾਨ ਕਰਮ ਸੰਤਰ ਕਿੱਥੇ ਕਾਨੇ ਕਿੱਥੇ ਪਰਮੇ ਕਾਮ ਕਰੀਏ ਗੁਰਪੁਰਾਂ ਸੁਣੀਏ।

ਸਰੈਣ ਸਦ ਧਿਆਈ ਹਾਥ ਦੇ ਜਨ ਰੱਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰ ਉੱਪਰ ਕੁਰਬਾਨ ਭਾਈ ਕਿਰਪਾਲ ਪੂਰਨ ਪ੍ਰਭਦਾ ਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪੁੰਚੈ ਮੇਰੇ ਭਾਈ ਸੁਠ ਮਹਲਾ ਪੰਜਵਾਂ ਸੁਨੋ ਬਿਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪਰ ਆਪ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੁਟ ਮਹਲਾ ਪੰਜਵਾਂ ਜੀ ਜਨਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਨਾ

ਹਰਿ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀ ਪੁਨੀਤ ਕਾਲ ਬਾਲ ਜੋ ਪਰਿਓ ਡੋਲੈ ਮੁਖ ਪਸਾਰੇ ਮੀਤ। ਆਜ ਕਾਲ ਹੁਣ ਤੋਏ ਗ੍ਰਾਸੈ ਸਮਝ ਰਾਖੋ ਚੀਤ ਕਹਿ ਨਾਨਕ ਰਾਮ ਭਜ ਲੈ ਜਾ ਤਿਓ ਸਰਬੀਤ ਸੁਟ ਮਹਿਲਾ ਨੌਵਾਂ ਮਨ ਕੀ ਮਨ ਹੀ ਮਾਇ ਰਹੀ ਨਾ ਹਰ ਭਜੇ ਨ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਵਿਖਿਆਏ ਜਾਨੋ ਭਜਨ ਰਾਮ ਕੋ ਸਹੀ।

ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਹੇ ਜਮਨ ਦਰ ਬੱਧੇ ਮਾਰੀਆ ਪ੍ਰਵਿਸ਼ਟਾ ਮਾਏ ਪਚਾਏ ਮਹੱਲਾ ਤੀਜਾ ਨਾਨਕ ਸਤਿਗੁਰ ਸੇਵਾ ਆਪਣਾ ਸੇ ਜਨ ਸੱਚੇ ਪ੍ਰਮਾਣ ਹਰ ਕੈ ਨਾਮ ਸੁਨਾ ਸਮਾਏ ਰਹੇ ਚੁਕਾ ਆਵਣ ਜਾਣ ਪੌੜੀ ਧਨ ਸੰਪਾਏ ਮਾਇਆ ਸੰਚਿਆ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀਐ ਕਿਸ ਸਾਧ ਨ ਜਾਈ ਹਰ ਰੰਗੀ ਤੁਰੇ ਨਿਤ ਭਾਲੀਐ ਕਿਤੇ ਕਾਮਨਾ ਆਈ ਜਨ ਲਾਭ ਚੇਤ ਹਰ ਨਾਮ ਸੇ ਅੰਤ ਹੋਏ ਸਿਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਲੋਕ ਮਹਲਾ ਤੀਜਾ ਬਿਨ ਕਰਮੈ ਨਾਉ ਨ ਪਾਈਐ ਪੂਰਾ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹਲਾ ਪਹਿਲਾ ਇੱਕ ਦੱਜਾ ਇੱਕ ਦੱਬੀਐ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਟੀਐ ਇੱਕ ਭੀ ਫਿਰ ਹੱਸਣ ਪਾਏ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ ਪੌੜੀ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰ ਸਿੱਖ ਸਾਧ ਸੰਤ ਚੜ ਜਾਤੇ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਨਾਮ ਹਰ ਸਾਤੇ ਜਿਨ ਕੈ ਪੋਤਾ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਲੋਕ ਮਹਲਾ ਤੀਜਾ ਨਾਨਕ ਨਾਮ ਕੁਥਿਆ ਹਰਤ ਪਲਤ ਸਭ ਜਾਏ ਜਪਤ ਸੰਜਮ ਸਭ ਹੇਰ ਲਿਆ ਮੁੱਠੀ ਦੂਜੇ ਪਾਏ ਜਮ ਦਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਏ ਮਹਲਾ ਤੀਜਾ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੈ ਵਾਰੋ ਵਾਰ ਤ੍ਰਿਸ਼ਨਾ ਕਦੇ ਨਾ ਬੁੱਝਈ ਦੁਬਦਾ ਹੋਏ ਖੁਆਰ ਮੋਹ ਕਾਲੈ ਤਿਨਾ ਨਿੰਦਕਾ ਤਿਤ ਸੱਚੇ ਦਰਬਾਰ ਨਾਨਕ ਨਾਮ ਵਿਹੁਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਜਿੰਨਾ ਮਨ ਚੇਤੇ ਕਰਾ ਦਿਆ ਤਿੰਨਾ ਇੱਕ ਸਮਿੰਦ ਦੂਜਾ ਕੋ ਨਾਹੀ ਸਹੀ ਪੁਰਖ ਹਰ ਸੇਵਦੇ ਜਿਨ ਧੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਉਂਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੈ ਹਰ ਨਾਮ ਸਮਾਹੀ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀ ਜਾਇ ਆਪ ਗਵਾਏ ਸਭ ਮਰੈ ਫਿਰ ਨਾ ਮਰੈ ਸ਼ਬਦ ਮਰੈ ਫਿਰ ਨਾ ਮਰੈ ਤਾਂ ਸੇਵਾ ਪਵੈ ਸਭ ਥਾਏ ਪਾਰਸ ਪਰਸਿਐ ਪਾਰਸ ਹੋਵੈ ਸੱਚ ਰਹਿ ਲਿਵਲਾਏ ਜਿਸ ਪੂਰਬ ਹੋਵੈ ਲਿਖਿਆ ਤੇ ਸਤਿਗੁਰ ਮਿਲੈ ਪ੍ਰਭਿਆਏ ਨਾਨਕ ਗਣਤੈ ਸੇਵਕ ਨਾ ਮਿਲੈ ਜਿਸ ਬਖਸੈ ਸੋ ਪਵੈ ਥਾਏ ਮਹਲਾ ਤੀਜਾ ਮਹਿਲ ਕੁਮਹਿਲ ਨ ਜਾਣਨੀ ਮੂਰਖ ਆਪਣੈ ਸੁਆਏ ਸਬਚੀ ਨ ਤਾਂ ਮਹਿਲ ਹੈ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਜੀ ਪਾਏ ਸਤਿਗੁਰ ਆਪਣੇ ਘਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਿਗੁਰ ਮਿਲੀਐ ਸਭ ਪੂਰੀ ਪਈ ਜਿਸਨੂੰ ਕਿਰਪਾ ਕਰੇ ਰਜਾਏ ਪੌੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮ ਹਰ ਮੁਖ ਕਹਿਤਿਆ ਧਨ ਧਨ ਭਾਗ ਤਿੰਨਾ ਸੰਤ ਜਨਾ ਹੋਰ ਹਰ ਜੋ ਹਰ ਜਸ ਸ੍ਰਵਣੀ ਸੁਣਤਿਆ ਧਨ ਧਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਧਨ ਧਨ ਭਾਗ ਤਿੰਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤਿਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤਿਆ ਸਲੋਕ ਮਹਲਾ ਤੀਜਾ ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ ਇੱਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾਏ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੂਝੋ ਕਰ ਵਿਚਾਰ ਨਾਨਕ ਪੂਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਮਨਮੁਖ ਕ੍ਰਿਸ਼ਨਾ ਭੁੱਖ ਨ ਜਾਏ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰੈ ਸੋ ਪ੍ਰਮਾਣ ਹੈ ਜੋ ਨਾਮ ਰਹੈ ਲਿਵਲਾਏ ਪੌੜੀ ਹਉ ਬਲਿਹਾਰੀ ਤਿਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਇਂਦੇ ਤਿਨਾਂ ਦਰਸ਼ਨ ਭਿੱਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਜਿੱਥੇ ਮੇਰਾ ਗੁਰ ਧਰੇ ਵਿਖਾ ਸਲੋਕ ਮਹੱਲਾ ਪੰਜਵਾਂ ਸਲੋਕ ਮਹੱਲਾ ਤੀਜਾ ਗੁਰਬਿਨ ਗਿਆਨ ਨਾ ਹੋਵੇ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵੀ ਹੁਣੇ ਮਨ ਮੁਖੀ

ਮੰਦਨ ਸਾਹਿਬ ਸੀ ਵੀ ਹੈ ਅੰਤੜਾਏ ਸੋਏ ਸੁਣ ਸੁਣ ਮੇਰੀ ਕਾਵਣੀ ਪਾਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਸਤਿਰ ਬਣੇ ਜਾਊ ਰਹਾਉ ਤੈਨੂੰ ਸੱਚ ਇੱਕ ਹੈ ਦੂਜਾ ਨਾਹੀ ਕੋਏ ਤਾਕੀ ਸੇਵਾ ਸੁ ਕਰੇ ਜਾ ਕੋ ਨਜ਼ਰ ਕਰੇ ਸੁਭਾਜ ਪਿਆਰੇ ਕੇ ਬਰਹਾ ਸਾ ਵਡਿਆਈ ਦੇ ਜਿਤਨਾ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾਓ ਸੇਵੀ ਸਾਹਿਬ ਆਪਣਾ ਆਪਣਾ ਜਾਂਚੋ ਕੋਏ ਨਾਨਕ ਸਾਖਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਂ ਬੈਠੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ ਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇੱਕ ਦਮੀ ਮੋਲ ਸੰਭੋਤ ਨਾ ਜਾਣਾ ਨਾਨਕ ਬਿੰਦੈ ਤਿਸੇ ਸਿਰੇ ਬਹੋ ਜਾਗੇ ਜੀ ਪਰਾਨਾ ਅੰਧੇ ਜੀਵਨਾ ਵਿਚਾਰ ਦੇਖੇ ਤੇ ਕੀ ਦਿਨਾ ਰਹੋ ਸਾਸ ਮਾਸ ਸਭ ਜੀਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਇਹ ਕਹਿਸੇ ਹੈ ਸੱਚੇ ਪਰਵਤਗਾਰਾ ਕਿ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੇ ਗਹਿਣਾ ਨਾਨਕ ਮਿਲਵੈ ਸੋ ਕੁਝ ਪਾਈ ਹੈ ਤੁਹਾਨੂੰ ਲਿਖੇ ਕਾ ਲਹਿਣਾ ਨਾਮ ਕਸਮ ਕਾ ਚਿਤਨਾ ਕੀਆ ਕਪਟੀ ਕਪਟ ਕਮਾਣਾ ਜਮ ਦੁਆਰ ਜਾ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ ਜਬ ਲਗ ਦੁਨੀਆਂ ਰਹੀਏ ਨਾਨਕ ਕਿ ਸੁਣੀਏ ਕਿਝ ਕਹੀਏ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵ ਸੇ ਅਮਰ ਰਹੀਏ ਨਾਸਰੀ ਮਹੱਲਾ ਪਹਿਲਾ ਕਰ ਦੂਜਾ ਇੱਕ ਓਕਾਰ ਸਤਿਗੁਰ ਪ੍ਰਸਾਦ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਆਓ ਜਿਹੜਾ ਬਲਲਾਏ ਸਿਜ ਸਵਾਰੇ ਸਾਚਾ ਸੋਏ ਸਿਜ ਬਿਸਰਿਆ ਚੰਗਾ ਕਿਉਂ ਹੋਏ ਹਿਕਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਹਾਓ ਬੱਕਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਸੇਣੇ ਨਾ ਪਤ ਹੋਏ ਤਾ ਪਤ ਰਹੇ ਰਾਖੇ ਜਾ ਸੋਏ ਜੈ ਦੇਖਿਆ ਤੈ ਰਹਿਆ ਸਮਾਏ ਤੁਸ ਬਿਨ ਦੂਜੀ ਨਾ ਹੀ ਜਾਏ ਜੀ ਕੋ ਕਰੇ ਕੀਤੇ ਕਿਆ ਹੋਏ ਜਿਸ ਨੂੰ ਬਖਸੇ ਸਾਚਾ ਸੋਏ ਹੁਣ ਉੱਠ ਚੱਲਣਾ ਮੋਸਕੇ ਸਾਲ ਕਿਆ ਮੂੰਹ ਦੇਸਾ ਗੁਣ ਨਹੀਂ ਨਾਲ ਜੈਸੀ ਨਜ਼ਰੀ ਕਰੀ ਤੈਸਾ ਹੋਏ ਨਜ਼ਰੀ ਨਾਨਕ ਨਹੀਂ ਕੋਏ ਨਾਸਰੀ ਮਹੱਲਾ ਪਹਿਲਾ ਨਜ਼ਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੇ ਰਹੇ ਲਿਬਲਾਏ ਆਤਮਾ ਪਰਮਾਤਮਾ ਇਕੂ ਕਰੈ ਅੰਤਰ ਕੀ ਦਮਦਾ ਅੰਤਰ ਮਰੈ ਗੁਰਪ੍ਰਸਾਦੀ ਪਾਇਆ ਜਾਏ ਹਰ ਸੁਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਓ ਸਚ ਸਿਮਰੈ ਹੋਵੇ ਪ੍ਰਗਾਸ ਸਾਤੇ ਬਿਖਿਆ ਮੈਂ ਹੈ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਰਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕੇ ਅਜੂ ਸਿਸ ਆਗੈ ਧਰੈ ਸਾਹਿਬ ਪਾਵੇ ਸੋ ਪ੍ਰਵਾਨ ਸੋ ਸੇਵਕ ਦਰਗੈ ਪਾਵੈ ਮਾਨ ਸਤਿਗੁਰ ਕੀ ਮੂਰਤ ਹਿਰਦੈ ਬਸਾਏ ਜੋ ਇੱਛੇ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸਿਵ ਜਮਸੇ ਕੈਸਾ ਡਰੈ ਪੰਥ ਨਾਨ ਕਰੇ ਵਿਚਾਰ ਸਾਚੀ ਬਾਣੀ ਸੋ ਤਰੇ ਪਿਆਰ ਤਾਕੋ ਪਾਵੈ ਮੂਖ ਦੁਆਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਤਨਾਸੀ ਮਹੱਲਾ ਪਹਿਲਾ ਯੋ ਤਪ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਯਤਨ ਬਾਣੀ ਬਿਸਰ ਜਾਏ ਜੋ ਪੱਕਾ ਰੋਗੀ ਬਿਰਲਾਏ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕਰਨ ਕੀਸੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਤ ਜਿਨ ਮਨ ਰਾਖੇ ਅਗਨੀ ਪਾਏ ਬਾਜੀ ਪਵਣ ਆਖੇ ਸਭ ਜਾਏ ਚੇਤਾ ਮੋਹ ਪੁਰੀ ਸਵਾਦ ਸਭਾ ਕਾਲਕ ਦਾਗਾ ਦਾਗ ਦਾਗ ਦੋਸ ਮੁਹ ਚਲਿਆ ਲਾਏ ਦਰਗਾਹ ਬੈਠਣ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਓ
चित लग तरना पूर नहीं था हो। जिको डूबे फिर होवे सार, नारद साचा सर्वदातार। सनातनी महला पहला, चोर सलाहे चीत ना पीजै, जो बदी करेता तदु न चीजै। चोर की हामा परे ना कोए, चोर किया चंगा क्यों होए। सुनमन मेरे अंधे कुसे कूड़ियार, बिन बोले बुझिए सचियार। रहाओ चोर सवालो चोर सयाना, कोटे का बोलो एक दुगाना। ये साथ रखिए दीजे रलाए, जा परखे खोटा हो जाए। जैसा करे सो तैसा पावे, आप बीज आपे ही खावे। ये बड़ी आया आपे खाए, यही सोर से राह जाए। ये सो कूड़िया कूड़ कवाड़, पावे सब आखो संसार। तू पावे अधी परवान, नानक जाने जान सुजान। तनासरी महला पहला, काया कागज मन परवाना। तिरखी लेख न पड़े याना, दरगाह करिए तन लेख याना। दरगाह करिए तीने लेख, कोटा कामना आवे बीख। नान दीप जी रूपा हुए, खरा खरा आके सब कोए। राहो कादी कूर बोल मल खाए, ब्राह्मण नावे जिया काए। जोगी जुगत न जाने अंध, तीने उजाड़े का बंध। सो जोगी जो जुगत पछाने, गुरप्रसादी एको जाने। काजी सो जो उल्टी करे, गुरप्रसादी जीव समरा है। सो ब्राह्मण जो ब्रह्म विचार है, आव करी सगले कुल सारे तारे। दांत बांध सोई दिल सोवे, मुसलमान सोई मल खोवे। पढ़या बूझे सो परवान, इस सिर दरगाह का निशान। तनासी महला पहला, करती जा एक ओंकार सतगुर प्रसाद। कार नाही जोग नाही नाही, सत्कार कब सानस जग प्रेस हुए। डूबसा एव जाग, काल में राम नाम सार। अकीत मीटे नाग पकड़े, ठगन को संसार राव। आठ सीसी नाग पकड़े, तुझसे तीन लो है। मगर पासे कच न सूझे, ए पद्म अलो है। कतिया का तरम छोड़िया, मलेज पाक्या गई। जिस सब एक वर्ण होई, धर्म की गत रही। आज साज साज पूरा पुराण, तो जय करे वेद अभ्यास। बिना महर की मुक्त नाही, कहे नानक दास। नासरी महला पहला, आरती एक ओंकार सतगुर प्रसाद। गगन मै ताल बचांत दीपक बने, सारका मंडल जनक मोसी। तू मनयालो पवन चबुरो करे, सगल बुनाई फूला से जोसी। कैसी आरती होए पव करना तेरी आरती। अनहत सावत वजाद पीरी राव, सहस सब नैन नन नैन है तो एक। सहस मूर्त नन एक तो ही, सहस पद विमल नन एक पद गंध बिन। सह सब गंध एक विचाल समोही। सामे जोत जोत है सोए, इसके चानन सामे चानन होए। पुर साखी जोत प्रगट होए, प्रसिद्ध भावे सो आरसी होए। आर चरण कमल मकरंद लो मनो, अंजन मोहे आई प्यासा। कृपा जल दे नान सार कौ, होए जाते तेरे नाय वासा। नासी महला तीजा, कर दूजा चौप दे एक ओंकार सतगुर प्रसाद। यो सन खुट नन खुटे ना जाए, पूरे सतगुरु दिया दिखाए। अपने सतगुरु को सत बल जाई, कुछ कृपा से हर मन बसाई। चेतन बांधर नाम लिबलाई, कुछ पूरे हर सन प्रगासिया। हर कृपा से बसे मन आए। राव आप गुण काट गुण हृदय समाये, पूरे गुर के सह सुभाये। पूरे गुर की साची बाणी, सुख मन अंतर सह समाणी। एक चार जन देखो पाई, दुपदा मार हर मन बसाई। नाम अमोलक न पाया जाए, कुछ प्रसाद बसे मन आए। सब में बसे प्रभु को सोए,
ਗੁਰਮਤੀ ਘਟ ਪ੍ਰਗਟ ਹੋਏ ਸਹਿਜ ਦਿਨ ਪਬ ਜਾਣ ਪਛਾਣਿਆ ਨਾਨਕ ਨਾ ਮਿਲੇ ਮਨ ਮਾਨਿਆ ਰਾਸੀ ਮਾਲਾ ਤੀਜਾ ਹਰ ਨਾਮ ਤਨ ਨਿਰਮਲ ਆਸੇ ਪਾਰਾ ਗੁਰ ਕੇ ਚੌਧ ਭਰੇ ਭੰਡਾਰਾ ਨਾਮ ਤਨ ਬਿਨ ਹੋਰ ਸਭ ਇੱਕ ਜਾਣ ਮਾਇਆ ਮੋਏ ਜਲੇ ਅਭਿਮਾਨ ਗੁਰਮੁਖ ਹਰ ਚਾਖੇ ਕੋਏ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਪਾਗ ਪ੍ਰਾਪਤ ਹੋਏ ਰਾਵ ਸਭ ਦੀਪਕ ਵਰਤੇ ਸਿਵ ਲੋਏ ਤੂੰ ਚਾਕੇ ਤੂੰ ਨਿਰਮਲ ਹੋਏ ਨਿਰਮਲ ਨਾਮ ਹੋਮੇ ਮਲ ਸੋਏ ਸਾਚੀ ਪਗ ਸਦਾ ਸੁਖ ਹੋਏ ਜਿਨ ਹਰ ਰਤ ਚਾਕਿਆ ਸੋ ਹਰ ਜਨ ਲੋਗ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਚੁੱਕੇ ਹਰ ਤੇ ਸੁਖ ਪਾਵੇ ਬਿਨ ਸਤਿਗੁਰ ਸਭ ਮੋਹੀ ਬਦਲਾਏ ਅੰਦਨ ਦਾਜੇ ਸਾਧ ਨ ਪਾਏ ਸਤਿਗੁਰ ਮਿਲੇ ਸਭ ਕਿਸ਼ਨ ਬੁਝਾਏ ਨਾਨਕ ਨਾਮ ਸਾਧ ਸੁਖ ਪਾਏ ਰਾਤੀ ਮਹਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ ਜੰਤ ਜਿਨੇ ਪ੍ਰਸ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤ ਪ੍ਰਗਾਸ ਹਰ ਨਾਮ ਤੇ ਆਵੈ ਰਹਾਉ ਪਿਉ ਹਰ ਰੰਗ ਗੂੜਾ ਤਨ ਪਿਰ ਹੋਏ ਸਾਂ ਸਿਗਰ ਰਾਵੇ ਪ੍ਰਭ ਸੋਏ ਹੋ ਮੈਂ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੁੱਲਾ ਜਨਮ ਗਵਾਏ ਗੁਰ ਸੇ ਸਾਧ ਸਹਿ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸਤ ਮਿਲੇ ਕ੍ਰਿਸ਼ਨ ਸਦਾ ਤੇ ਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇ ਲਾਵਾ ਹੋਏ ਗੁਰਬਾਣੀ ਤੇ ਹਰ ਮਨ ਬਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਤਨਾਸੀ ਮਹੱਲਾ ਤੀਜਾ ਤੀਜਾ ਜਗ ਮੈਲਾ ਮੈਲੋ ਹੋਏ ਜਾਏ ਆਵੇ ਜਾਏ ਦੂਜੇ ਲੋਭਾਏ ਦੂਜੇ ਪਾਏ ਸਭ ਪਰਚ ਬਿਗੋਈ ਮਨ ਮੁਖ ਚੋਟਾ ਖਾਏ ਆਪਣੀ ਪਦ ਕੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਬਸੇ ਪਤ ਉਸਮ ਹੋਏ ਰਾਓ ਗੁਰਮੁਖ ਉਭਰੇ ਹਰ ਸਰਣਾਈ ਰਾਮ ਨਾਮ ਰਾਤੇ ਭਗਤ ਦ੍ਰਿੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਜ ਰਸੇ ਸੁਭ ਸਹਿ ਸਮਾਏ ਸਾਚੀ ਕਾ ਗਾਹਕ ਬਿਰਲਾ ਕੋ ਜਾਣ ਗੁਰ ਕੇ ਸਭ ਆ ਪਛਾਣ ਸਾਚੀ ਰਾ ਸਾਚਾ ਵਪਾਰ ਸੋ ਤਨ ਪੁਰਖ ਜਿਸ ਨਾਮ ਪਿਆਰ ਤਿਨ ਪ੍ਰਭ ਸਾਚੇ ਇੱਕ ਸੱਚ ਲਾਏ ਉਸੋਂ ਬਾਣੀ ਸਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰਣ ਹਾਰ ਤਨਾਸੀ ਮਹੱਲਾ ਤੀਜਾ ਜੋ ਹਰ ਸੇਵ ਹੈ ਤਿਨ ਬਲ ਜਾਓ ਤਿਨ ਹਿਰਦੇ ਸਾਚ ਸੱਚਾ ਮੁਖ ਨਾਓ ਸਾਚੋ ਸਾਚ ਸੰਭਾਲਿਓ ਦੁਖ ਜਾਏ ਸਾਚੇ ਸਬਦ ਬਸੇ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਬਸਾਏ ਰਾਓ ਊੜਕ ਸਤ ਕ੍ਰਿਸ਼ਨ ਅਗਨ ਬੁਝਾਏ ਅੰਤਰ ਸਾਧ ਸਹਿ ਸੁਖ ਪਾਏ ਗੁਰ ਕੇ ਪਾਣੇ ਚੱਲੇ ਤਾਂ ਆਪ ਜਾਏ ਸਾਚ ਮੈਲ ਪਾਏ ਹਰ ਗੁਣ ਗਾਏ ਨਾ ਸਤ ਬੁਝੇ ਨਾ ਜਾਣੇ ਬਾਣੀ ਮਨ ਮੁਖਾਂਦੇ ਦੁੱਖ ਬਿਹਾਣੀ ਸਤਿਗੁਰੂ ਪੇਟੇ ਸਾ ਸੁਖ ਪਾਏ ਹੋ ਮੈਂ ਬਿਚੂ ਠਾਕ ਰਹਾਏ ਕਿਸਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸਬਦ ਮਿਲਾਵਾ ਹੋਏ ਫਿਲ ਭੀਸ਼ਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਤਨਾਸੀ ਮਹੱਲਾ ਤੀਜਾ ਮਨ ਮਰੇ ਸਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਇਹ ਮਨ ਮਰੇ ਦਾਰੂ ਜਾਣੇ ਕੋਏ ਮਨ ਸਬਦ ਮਰੇ ਬੂਝੇ ਜਨ ਸੋਏ ਜਿਸਨੂੰ ਬਾਸੇ ਹਰ ਦੇ ਬੜਿਆਈ ਗੁਰਪ੍ਰਸਾਦ ਬਸੇ ਮਨ ਆਈ ਰਾਓ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕ ਸਮਾਜ ਜੀਵਾਲਣ ਹਾਰਾ ਮਨ ਅਸਾਲ ਸਾਧੇ ਜਨ ਕੋਈ ਅਚਰ ਚਰੇ ਤਾਂ ਨਿਰਮਲ ਹੋਈ ਗੁਰਮੁਖ ਮਨ ਲਿਆ ਸਵਾਰ ਮੈਂ ਬਿਚੂ ਸਜੇ ਬਿਕਾਰ ਜੋ ਤੁਰ ਰੱਖਿਆ ਨੂੰ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਸਨਾਸੀ ਮਹੱਲਾ ਤੀਜਾ ਕਾਚਾ ਤਨ ਸੰਚੇ ਮੂਰ ਕਾਵਾਰ
मन भूले अंध गवार, देख्या के तन सदा दुख होए, ना साथ जाए ना प्राप्त होए, साचा तन गुरमति पाए, काचा तन पुन आवे जाए रहो, मन भूले सब मरे गवार, अवजे रूपे ना और पार ना पार, सतगुरु पेटे पूरे पाग, साच रसे अहनस बैराग, जो जुग में अमृत साची बाणी, पूरे पाग हर नाम समाणी, सिद्ध साधक सर से सब लोए, पूरे पाग प्राप्त होए, सबकी साचा साचा है सोए, उसम प्रम पछाण है कोए, सच साचा सच आप दृढ़ाए, नानक आपे वेके आपे सच लाए, नासी महला तीजा, नावे की कीमत मित कहीं न जाए, से जन तन जन एक नाम लेवलाए, गुरमत साची साचा विचार, आपे भक्त दे विचार, हर नाम आचार्य प्रभ आप सुनाए, कली काल बिच गुरमुख पाए, रहाओ हम मूर्ख मूर्ख मन माहे, होमें बिच सबकार कमाहे, कुछ प्रसादी होमें जाए, आपे भक्त लय मिलाए, देखा का तन बहुत अभिमान, अहंकार रूपे न पावे मान, आव छूट सदा सुख होई, गुरमत साला ही सच सोई, आपे सदे करता सोए, सिद्धन सूजा अवर ना कोए, इस सच लाए सुई लागे, नानक नाम सदा सुख आगे, आपे सदे करता सोए, सिद्धन सूजा अवर ना कोए, इस सच लागे लाए से हुई, इस सच लाए सोई लागे, नानक नाम सदा सुख आगे, वाहिगुरु जी का खालसा, वाहिगुरु जी की।

ਕਿੱਥੇ ਕਿੱਧਰ ਸੰਤੂਦ ਕਿੱਤੀਆਂ ਪਾਣੀ ਕਿੱਤੀਆਂ ਪਾਣੀ ਕਿੱਤੇ ਪਾਪ ਕਿੱਤੀਆਂ ਸੁੱਤੀ ਨਾਨਕ

0: ਆਪਣੀਆਂ ਆਪੇ ਜਾਣਿਆ ਸਾਲਾਂ ਦੀ ਸਲਾਹ ਹੈ ਨਦੀਆਂ ਤੇ ਬਾਹਰ ਸੋਮਣਾ ਜਾਣ ਸਮੁੰਦਰ ਚਾ ਕਰਤਾ ਗਿਰੀ ਕੁੱਲ ਨਾਮਣੀ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਵੇਖਣ ਸੁਣਨ

ਇੱਥੇ ਖੱਬ ਸੁਪੈਨ ਰਹਿਤਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਈ ਇੱਥੇ ਅੰਗੂਪ ਤੂਪ ਕਰਮਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣ ਹੋਰ ਆਸ ਨਾ।

ਸੋਹਣ ਮਨ ਪ੍ਰਵਾਨ ਨਦਰੀ ਕਰਮ ਸਵੈ ਕੱਛ ਪਾਈ ਉੱਥੇ ਪਾਏ ਨਾਨਕ ਗਿਆਨ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਅਰਥ।

ਇੱਥੇ ਖੱਪ ਪੈਂਦੇ ਸਾ, ਇੱਥੇ ਲੈ ਲੈ ਮੁੱਕਰ ਸਾ, ਇੱਥੇ ਮੂਰਖ ਖਾਈ ਸਾ, ਇੱਥੇ ਅੰਦੂਪ ਸੋਚ ਕਰੂੰ ਸਾ, ਇਹ ਬੇਦਾਸ ਤਰੀਕਾ ਸਾ, ਮੰਦ ਖਲਾਸੀ ਭਾਣੇ ਸਾ।